ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਕੀਰਤਨ ਦਰਬਾਰ ਦੀ ਦੂਜੀ ਲੜੀ ਸਮਾਪਤ ਹੋਈ ਹੈ। ਭਾਈ ਅਨੰਤਵੀਰ ਸਿੰਘ ਜੀ ਨੇ ਆਪ ਜੀ ਨੂੰ ਕੀਰਤਨ ਦੁਆਰਾ ਬਹੁਤ ਪ੍ਰਸੰਨ ਕੀਤਾ ਹੈ। ਇਹ ਧਾਰਮਿਕ ਦਸ਼ਾ ਹੈ ਕਿਉਂਕਿ ਤਿੰਨ ਉਸ ਸਮੇਂ ਦਸ਼ਾ ਸਨ, ਰਾਜਸੀ, ਸਮਾਜਿਕ ਤੇ ਕੇਵਲ ਗੁਰੂ ਨਾਨਕ ਸਾਹਿਬ ਦੇ ਘਰ ਚ ਹੀ ਇਹਦਾ ਤਾਂ ਮਿਲੀਆਂ ਹਨ ਕੀਰਤਨ ਦੀਆਂ। ਆਓ ਸ਼੍ਰਵਣ ਕਰੀਏ ਭਾਈ ਸਾਹਿਬ ਜੀ ਆਪ ਜੀ ਨੂੰ 45 ਮਿੰਟ ਕੀਰਤਨ ਦੁਆਰਾ ਨਿਹਾਲ ਕਰਨਗੇ। ਉਸ ਤੋਂ ਬਾਅਦ ਭਾਈ ਆਤਮਜੋਤ ਸਿੰਘ ਜੀ ਅਤੇ ਵੀ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੇ ਹਨ, ਇਹਨਾਂ ਵੀ ਕੀਰਤਨ ਦੁਆਰਾ ਨਿਹਾਲ ਕਰਨਾ। ਫਿਰ ਆਵਾਜ਼ ਥੋੜ੍ਹੀ ਜਿਹੀ ਸੰਗਤ ਸਾਹਿਬ ਥੋੜ੍ਹੀ ਆਵਾਜ਼ ਜਿਹੜੀ ਹੈ ਅੱਗੋਂ ਠੀਕ ਕਰੋ ਕਿਉਂਕਿ ਬੰਦ ਬੰਦ ਜੀ ਆ ਰਹੀ ਹੈ ਸੈੱਟ ਕਰਦੇ। ਆਓ ਕੀਰਤਨ ਸ਼੍ਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ।

शरद पूर्णमासी कार्तिक मास ऋतु शरद पूर्णमासी

ਸੰਗਤ ਵੱਲੋਂ ਦੋ ਸ਼ਬਦਾਂ ਦੇ ਹੁਕਮ ਹੋਏ ਹਨ। ਇੱਕ ਤਾਂ ਮੇਰੇ ਮਾਮਾ ਜੀ ਬਾਰੇ, ਵੱਡੇ ਮਾਮਾ ਜੀ ਲੁਧਿਆਣੇ ਤੋਂ, ਮੈਨੂੰ ਕਹਿੰਦੇ ਵੀ ਅੱਜ ਤੂੰ ਆਪਣੇ ਪਿਤਾ ਜੀ ਵਾਲੀ ਉਹ ਬੰਦਿਸ਼ਣਾ ਉਹ ਗਾਉਂਦੇ ਸਨ, ਮੁੱਲਾਂ ਕਹੋਨਿਆ ਖੁਦਾਈ, ਤੇ ਹੁਣੇ ਵੀਰ ਜੀ ਪਰਚੀ ਫੜਾ ਕੇ ਗਏ ਨੇ ਮਾਧ। ਸੋ ਆਪਾਂ ਇੱਦਾਂ ਕਰਦੇ ਹਾਂ, ਮੁੱਲਾਂ ਕਹੋਨਿਆ ਖੁਦਾਈ ਅੱਜ ਪੜ੍ਹ ਲੈਂਦੇ ਹਾਂ, ਅਤੇ ਮਾਧੁ ਆਪਾਂ ਕੱਲ੍ਹ ਦੇ ਦੀਵਾਨ 'ਚ ਪੜ੍ਹ ਲਾਂਗੇ। ਬੱਚਿਆਂ ਦੇ ਵੀ ਕਾਲਸ ਆਏ ਸਨ, ਸੋ ਮਾਧੁ ਕੱਲ੍ਹ ਗਾਇਨ ਕਰਾਂਗੇ। ਅੱਜ ਜੋ ਪਿਤਾ ਜੀ ਹੁਣ ਆਪਾਂ ਸੋ ਬੰਦਿਸ਼ ਹੋਈ ਸੀ ਉਹ ਗਾਵਾਂਗੇ। ਉਸ ਤੋਂ ਪਹਿਲਾਂ ਆਓ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼,

ਸੰਭਾਲੇ ਸਾਹੇ ਸਾਹ ਬਿਰਥਾ ਕੋਈ ਨ ਜਾਏ ਜੇ ਆਵੇ ਤੁਧ ਆਏ। ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜੈ ਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਨੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਤਦੇ ਜਗ ਮੈਂ ਉੱਤਮ।

सत्संग जी बोलो जी वाहिगुरु वाहिगुरु वाहिगुरु। एक ओंकार श्री वाहिगुरु जी की फतेह। श्री भगवती जी सहायवास बोरी पाचे दसवीं प्रथम भगवती समर कहे गुरु नानक लई त्याए फिर अंकित गुरते अमरदास रामदास से हुए सहाय अर्जुन हर गोविंद सिमर श्री हर राय श्री हर कृष्ण त्याय से सब दुख जाए तेग बहादुर सिमर है कारण उन्हें दयावता है सब थाई हुए सहाय दसवें पातशाह गुरु गोबिंद सिंह जी महाराज सब थाई हुए सहाय दसा पातशाह के पितरात्मक रूप साहब श्री गुरु ग्रंथ साहब के पाठदार अंतर के खालसा से बोलो जी वाहेगुरु। ਗਰੀਬ ਨਿਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਬਣ ਸਕਿਆ ਦੇ ਚਲਾਈ ਦੇ ਵਾਹੀ ਦੇਖ ਡੇਢ ਕੀਤਾ ਤਨਾ ਪਿਆਰਿਆਂ ਤੇ ਤਿਆਰਿਆਂ ਦੀ ਕਮਾਈ ਦੱਸਿਆ ਅੰਦਰ ਕੇ ਬੋਲੋ ਜੀ ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖਣੀਆਂ ਦੇ ਜਲੇ ਆੜੇ ਨਾ ਚਲਾਏ ਗਏ ਗੁਰਦਾਨ ਸਿਆਹ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇ ਕੈਸਾ ਸਾਸਾ ਸਿੰਘ ਨਿਭਾਇਆ ਤਿੰਨਾਂ ਦੀ ਕਮਾਈ ਦੱਸਿਆ ਅੰਦਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਭ ਗੁਰਦੁਆਰਾ ਦੱਸਿਆ ਅੰਦਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਅਮਰਿਕਾ ਸਤਿਕਾਰ ਤਰਫ ਸੁਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤਨ ਚਰਿਆਏ ਦੇਗ ਦੇਗ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁਲਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਦੂਜੇ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ। ਗੁਰੂ ਕੀ ਬਨਵਾਜ ਪੰਥ ਸਦਾ ਸਿਆਜ ਦਿਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਤੁਰ

ਦਾਤਾਂ ਵਿੱਚੋਂ ਪਿੱਤਰ ਕੜਾਪ ਸਾਹਿਬ ਦੇ ਡੱਗਿਆਂ ਤਿਆਰ ਕਰਕੇ ਖਾਦਮ ਦਤਾਰ ਆਪ ਦੀ ਭੋਗ ਲਾਓ ਸ਼ੀਤ ਪ੍ਰਸ਼ਾਦ ਸਾਹਿਬ ਸੰਗਤ ਦੀ ਰਸਨਾ ਲਾਇਕ ਹੋਏ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੇ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਗਰੀਬ ਨਿਵਾਜ ਆਪ ਦੀਆਂ ਬਖਸ਼ੀਆਂ ਦਾਤਾਂ ਜੋ ਲੰਗਰ ਤੁਰਸ ਵਾਲੀਆਂ ਪ੍ਰਵਾਨ ਕਰਨੀ ਦਤਾਰ ਜੀ ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਪੈਦੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਡੀ ਕਲਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਣ ਪਾਲਤਾ ਕਰੋ ਗਰੀਬ ਨਿਵਾਜ ਜੀ ਕਿਰਪਾ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਾਫ਼ ਸੰਗਤਾਂ ਦੀ ਹਾਜ਼ਰੀ ਦਾਤ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਸੰਗਤਾਂ ਦਾ ਦਰਦ ਸਿਰ ਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਿਵਾਜ ਕਿਰਪਾ ਕਰੋ ਖਾਲਸਾ ਪੰਥ ਸੇ ਕੌਮ ਨੂੰ ਏਕ ਦਾ ਸਵਾਗ ਤੇ ਆਜ ਬਖਸ਼ਿਸ਼ ਕਰਕੇ ਸਤ ਨੂੰ ਦਾਤ ਬਖਸ਼ੋ ਚਾਨਣ ਨਾਲ ਜੋੜੋ ਗੁਰਬਾਣੀ ਦਾ ਪਿਆਰ ਬਖਸ਼ ਦਿੱਤਾ ਮਿਹਰ ਕਰੋ ਹਰ ਮੈਦਾਨ ਜਵਾਨ ਫਤਿਹ ਬਖਸ਼ ਬਾਲਦਾ ਕਰੋ ਜੀ ਗੁਰੂ ਗਰੀਬ ਨਿਵਾਜ ਦੂਰ ਦੁਆਰੇ ਕਾਣੇ ਬੈਠੀਆਂ ਲਾਈਵ ਕਿਤਾ ਕੀ ਤੋਂ ਸਰਵਣ ਕਰੀਆਂ ਸਾਰੀ ਸੰਗਤਾਂ ਜਹਾਜ਼ੀਆਂ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਤਥਾ ਆਪਣੇ ਬਖਸ਼ੀ ਗਿਰੀ ਸੰਗਤਾਂ ਨੂੰ ਬਖਸ਼ੇ ਸੰਗਤਾਂ ਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਹਰ ਸੰਗਤਾਂ ਮਾਇਆ ਪੇਟਾ ਕਰੀ ਚਰਨਾਂ ਪ੍ਰਵਾਨ ਕਰੋ ਬਖਸ਼ਿਆ ਰੱਬ ਦੀਆਂ ਕਮਾਈਆਂ ਸਫਲ ਕਰੋ ਕਾਰਜ ਵਾਧੇ ਬਖਸ਼ਦਾ ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਬੰਧ ਪੂਰੀਆਂ ਕਰੋ ਜੀ ਮੇਰਾ ਕਰਿਆਓ ਸੇਵਾ ਪ੍ਰਵਾਨ ਕਰੋ ਉਹਨਾਂ ਚੁੱਕਾਂ ਦੀ ਮਾਫੀ ਬਖਸ਼ੋ ਪਿੱਤਰ ਨਾਮੇ ਰੱਖਿਆ ਉਪਰੰਤ ਅੱਜ ਦੇ ਸ਼ਾਮਾਂ ਦੇ ਕਥਕੀ ਦਰਬਾਰ ਦੀ ਅਮਤਾ ਵਾਸਤੇ ਆਗਾ ਬਖਸ਼ੋ ਰਹਿੰਦੇ ਕਾਲ ਸਵਾਰ ਕੇ ਚੰਨ ਨੂੰ ਅੱਜ ਮਦਦਾਰ ਸ਼ੁੱਧ ਅਤੇ ਪਿੱਤ ਸੇਵਾ ਲੈਣ ਦੀ ਕਿਰਪਾਲਤਾ ਕਰੋ ਸਹੀ ਪਿਆਰੇ ਮੇਰੇ ਜਿਹੜੇ ਪੰਜਾਬ ਦਾ ਨਾਮ ਜਤਾਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 718 ਤੇ ਇਹ ਪਾਵਨ ਹੁਕਮਨਾਮਾ ਟੋਡੀ ਰਾਗ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਤਿਸੰਗ ਜੀ ਮਹਾਰਾਜ ਕਿਰਪਾ ਕੀਤੀ, ਆਪ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਸਹਿਤ ਮਹਾਰਾਜ ਨਿੱਘੀ ਵਿੱਚ ਬੈਠ ਕੇ ਪੁੱਤਰ ਗੁਰਬਾਣੀ ਸੁਖਮੀ ਸਾਹਿਬ ਦੇ ਸੰਪੂਰਨ ਪਾਠ ਸ਼ਰਨ ਕੀਤੇ ਨੇ। ਸਹਿੰਦਿਆ ਸਮਾਂ ਜਾਣ ਕੇ ਸੋਦਾ ਰਹਿ ਸਾਹਿਬ ਦੇ ਪਾਠ ਸ਼ਰਨ ਕੀਤੇ ਹਨ, ਅਰਦਾਸ ਚੋਂ ਸਾਰੀਆਂ ਭਰੀਆਂ ਨੇ, ਮਾੜੇ ਬਖਸ਼ੇ ਪਿਤੁਕ ਨਾਮ ਸ਼ਰਨ ਕੀਤੇ ਹਨ। ਸੋ ਸਾਹਿਬ ਅੱਜ ਦਾ ਇਸ ਪਾਠ ਸਮੇਂ ਗੁਰੂ ਸਾਹਿਬ ਨੇ ਆਪ ਗੁਰਮੁਖਾਤ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਾਹਿਬ ਨੂੰ ਸ਼ਾਮਲ ਕੀ ਰਹੇ ਹੋ ਰਹੇ ਜਿਸ ਸਾਹਿਬ ਵਾਲਾ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਓਂਕਾਰ ਸਿੰਘ ਦਾ ਜਥਾ ਠੀਕ 7 ਵਜੇ ਤੱਕ ਭਾਈ ਸਾਹਿਬ ਆਰਤੀ ਕੀਰਤਨ ਨਾਲ ਸਮਰੋਹ ਦੁਆਰਾ ਸੰਗਤਾਂ ਮਾਰਾ ਚਰਨਾਂ ਜੋੜਨ ਵਾਸਤੇ ਮਹਾਨ ਉਪਰਾਲਾ ਕਰਨਗੇ। ਇਹਨਾਂ ਤੋਂ ਬਾਅਦ ਕਥਾ ਕਰਨਗੇ ਭਾਈ ਸਕੱਤਰ ਸਿੰਘ ਜੀ 7 ਤੋਂ ਲੈ ਕੇ 7:40 ਤੱਕ, ਸਾਂਝ ਤੋਂ ਲੈ ਕੇ 8:30 ਤੱਕ ਕੀਰਤਨ ਕਰਨਗੇ ਭਾਈ ਹਰਪ੍ਰੀਤ ਸਿੰਘ ਦਾ ਜਥਾ। ਭਾਈ ਹਰਪ੍ਰੀਤ ਕੀਰਤਨ ਕਰਨਗੇ 7 ਵਜੇ ਲੈ ਕੇ 8:30 ਤੱਕ। ਸੋ ਸਤਸੰਗ ਜੀ ਆਪਣੀ ਤੁਹਾਨੂੰ ਬੇਨਤੀ ਹੈ 8:30 ਤੱਕ ਆਪ ਨਿੱਘੀ ਉਹਦੇ ਨਾਲ ਮਾਣਦੇ ਹੋਏ ਹਾਂ। ਅੱਜ ਦੇ ਸਾਰੇ ਕੀਰਤਨ ਵਾਸਣ ਕਰਕੇ ਜੀ ਉਹਨੇ ਕਿਹੜੀਆਂ ਸਵਾਲਾਂ ਕਰੋ, ਕਥਾ ਸਰਵਣ ਕਰੋ, ਕੀਰਤਨ ਸਰਵਣ ਕਰੋ। ਬਾਕੀ ਸਤਸੰਗ ਜੀ ਆਪਣੀ ਤੁਹਾਨੂੰ ਪਤਾ ਹੈ ਕਿ ਜੋ ਗੁਰੂ ਘਰ ਦੇ ਨਾਰਥ ਅਤੇ ਸਾਊਥ ਡਬਲ ਹਾਲ ਬਣ ਰਹੇ ਨੇ, ਉਹਨਾਂ ਵਾਸਤੇ ਸੰਗਤਾਂ ਬੇਨਤੀ ਹੈ ਕਿ ਖਰਚ ਬਹੁਤ ਹੋ ਰਿਹਾ, ਆਪ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜਿੰਨੀ ਵੀ ਮਾਇਆ ਦੇ ਸਕਦੇ ਹੋ ਦਿਓ। ਬਹੁਤ ਸਾਰੇ ਪਰਿਵਾਰਾਂ ਨੂੰ ਬੇਨਤੀ ਕਰਦੇ, ਉਹਨਾਂ ਨੇ ਆਪਣਾ ਦੁਸ਼ਮਣ ਸਫਲ ਕਰ ਰਹੇ ਹਨ, ਬੇਅੰਤ ਮਾਇਆ ਭੇਟਾ ਕੀਤੀ ਹੈ, ਰੋਬਟ ਭਾਗੀ ਹਨ ਜਿਨ੍ਹਾਂ ਜਿਨ੍ਹਾਂ ਤੱਕ ਦੁਸ਼ਮਣ ਸਫਲ ਨਹੀਂ ਕੀਤਾ। ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਤੁਸੀਂ ਆਪਣਾ ਦੁਸ਼ਮਣ ਸਫਲ ਕਰਦੇ ਹਾਂ ਗੁਰੂ ਘਰ ਮਾਇਆ ਭੇਟਾ ਕਰਕੇ, ਅਸੀਂ ਸਾਰੇ ਮਿਲ ਕੇ ਜੋ ਸਾਊਥ ਨਾਰਥ ਡਬਲ ਹਾਲ ਨੇ ਇਹਨਾਂ ਨੂੰ ਅਸੀਂ ਸੰਪੂਰਨ ਕਰ ਸਕੀਏ। ਪ੍ਰਸਾਦ ਸਿੰਘ ਦੇ ਆਪ ਸੰਗਤ ਨੂੰ ਬੇਨਤੀ ਹੈ ਕਿ ਜੋ ਸਹਿਜ ਪਾਠ ਚੱਲ ਰਹੇ ਨੇ ਸਾਰੀ ਸੰਗਤ ਨੂੰ ਬੇਨਤੀ ਹੈ ਜੋ ਸ਼ੁਰੂ ਹੋਏ ਹਨ ਆਪ ਨਾਲ ਸਰਬੱਤ ਦੇ ਭਲੇ ਵਾਸਤੇ ਅਸੀਂ ਪਾਠ ਕਰੀਏ। ਸੋ ਇਹਨਾਂ ਵਾਸਤੇ ਤੁਸੀਂ ਸਾਧ ਸੰਗਤ ਜੀ ਬੇਨਤੀ ਕਰੋ, ਬੇਨਤੀ ਹੈ ਆਪ ਸੰਗਤਾਂ ਨੂੰ ਕਿ ਭਾਈ ਰਜਿੰਦਰ ਸਿੰਘ ਜੀ ਨੂੰ ਆਪ ਟੈਕਸਟ ਕਰੋ ਆਪਣਾ ਸਾਰੀ ਇਨਫੋਰਮੇਸ਼ਨ ਵਾਸਤੇ। ਸੋ ਉਹਨਾਂ ਦਾ ਫੋਨ ਨੰਬਰ ਹੈ 408-712-4145। ਭਾਈ ਰਜਿੰਦਰ ਸਿੰਘ ਨੂੰ ਟੈਕਸਟ ਕਰਕੇ ਸਾਰੀ ਇਨਫੋਰਮੇਸ਼ਨ ਵਾਸਤੇ ਤੁਸੀਂ ਆਪਣਾ ਜਿੰਨੀ ਹੈਗੀ ਹੈ ਉਹਨਾਂ ਨੂੰ ਦੇ ਦਿਓ, ਉਹ ਤੁਹਾਡਾ ਰਾਬਤਾ ਕਾਇਮ ਕਰਨਗੇ। ਸੋ ਆਪ ਸਾਧ ਸੰਗਤ ਜੀ ਸੰਗਤਾਂ ਬੇਨਤੀ ਹੈ ਕਿ ਜੂਨ 5 ਨੂੰ ਹੈ ਸ਼ਹੀਦੀ ਭਾਈ ਬੰਦਾ ਸਿੰਘ ਜੀ ਬਹਾਦਰ ਦੀ, ਜਿਨ੍ਹਾਂ ਨੇ ਸਾਡੇ ਵਾਸਤੇ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ। ਸੋ ਅਸੀਂ ਉਹਨਾਂ ਨੂੰ ਜ਼ਰੂਰ ਯਾਦ ਕਰੀਏ। ਸਾਧ ਸੰਗਤ ਜੂਨ 28 ਨੂੰ ਡਾਕਟਰ ਅਲੰਕਾਰ ਸਿੰਘ ਜੀ ਆ ਰਹੇ ਨੇ ਪਟਿਆਲਾ ਯੂਨੀਵਰਸਿਟੀ ਤੋਂ, ਉਹ ਕੀਰਤਨ ਕਰਨਗੇ 28 ਤਰੀਕ ਨੂੰ 11:20 ਤੋਂ ਲੈ ਕੇ 12:30 ਤੱਕ। ਸਾਧ ਸੰਗਤ ਜੀ ਜੂਨ 26 ਤੋਂ 28 ਤੱਕ ਵਿਆਹ ਪੁਰਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਮਨਾਇਆ ਜਾ ਰਿਹਾ। ਹਰ ਸਾਜ ਸਰਤਾਂ ਸ਼੍ਰੀ ਸ਼ੰਕਰ ਦੀਆਂ ਸੰਗਤਾਂ ਵੱਲੋਂ, ਸਮੂਹ ਸੰਗਤਾਂ ਵੱਲੋਂ ਅਤੇ ਸ਼੍ਰੀ ਸੰਗਤ ਦੀਆਂ ਸੰਗਤਾਂ ਵੱਲੋਂ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਹਰ ਸਾਲ ਤਰ੍ਹਾਂ ਉਹ ਸੇਵਾ ਕਰ ਰਹੇ ਨੇ, ਆਪ ਵੀ ਉਹਨਾਂ ਨਾਲ ਮਿਲ ਕੇ ਵੱਧ ਤੋਂ ਵੱਧ ਸੇਵਾ ਕਰਕੇ ਜ਼ਰੂਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾਤਾਂ ਨੂੰ ਬਖੀਆਂ ਹੋਈਆਂ ਦਾਤਾਂ ਨੂੰ ਅਸੀਂ ਜ਼ਰੂਰ ਆਪਣੇ ਚਰਨਾਂ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਦੇ ਹੋਏ ਉਹਨਾਂ ਦੇ ਵਿਆਹ ਪੁਰਬ 'ਤੇ ਵੱਧ ਤੋਂ ਵੱਧ ਅਸੀਂ ਸਾਰੇ ਮਿਲ ਕੇ ਸੇਵਾ ਕਰੀਏ। ਸਾਧ ਸੰਗਤ ਜੀ ਜੂਨ 29 ਨੂੰ ਹੈ ਜਨਮਦਿਨ ਭਗਤ ਕਬੀਰ ਜੀ ਦਾ। ਸੋ ਆਓ ਸਾਧ ਸੰਗਤ ਜੀ 29 ਨੂੰ ਹਾਜ਼ਰੀਆਂ ਭਰ ਕੇ ਭਗਤਾਂ ਦਿੱਤੀਆਂ ਦਾਤਾਂ ਦਾ ਅਸੀਂ ਜ਼ਰੂਰ ਧੰਨਵਾਦ ਕਰੀਏ। ਜੂਨ 30 ਨੂੰ ਹੈ ਪ੍ਰਕਾਸ਼ ਸ੍ਰੀ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਦਾ, ਆਸਾ ਹਾਜ਼ਰੀਆਂ ਭਰੋ ਅਤੇ ਗੁਰੂ ਦੀ ਮੱਖੀਆਂ ਧੰਨਵਾਦ ਕਰੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜ਼ਰੂਰ। ਕੀਰਤ ਨੂੰ ਹਾਜ਼ਰੀਆਂ ਭਰ ਕੇ ਗੁਰੂ ਸਾਹਿਬਾਂ ਦੇ ਪ੍ਰਕਾਸ਼ ਗੁਰੂ ਦੇ ਅਸੀਂ ਗੁਰੂ ਸਾਹਿਬ ਦੀ ਮੱਖੀਆਂ ਦਾ ਧੰਨਵਾਦ ਕਰੀਏ। ਜੁਲਾਈ 4 ਨੂੰ ਹੈ ਇੰਡੀਪੈਂਡੈਂਟ ਡੇ। ਸੋ ਸਾਧ ਸੰਗਤ ਦਿਨ ਸ਼ਾਮ ਦਾ ਸਪੈਸ਼ਲ ਕੀਰਤ ਦਰਬਾਰ ਹੋਵੇਗਾ, ਆਪ ਸੰਗਤ ਜ਼ਰੂਰ ਹਾਜ਼ਰੀਆਂ ਭਰੋ। ਅਤੇ ਸਾਧ ਸੰਗਤ ਜੀ ਜੁਲਾਈ 5 ਨੂੰ ਹੈ ਫਾਊਂਡੇਸ਼ਨ ਸਟੋਨ ਸ੍ਰੀ ਹਰਿਮੰਦਰ ਸਾਹਿਬ ਦਾ ਭਾਵ ਕਿ ਜੁਲਾਈ 5 ਨੂੰ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਸੋ ਉਸ ਦਿਨ ਵੀ ਅਸੀਂ ਜ਼ਰੂਰ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੇ ਚਰਨਾਂ 'ਚ, ਸੋ ਜੋ ਇੰਨੀ ਮਹਾਨ ਦਾਤ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਹਰਿਮੰਦਰ ਸਾਹਿਬ ਦੀ, ਸੋ ਅਸੀਂ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੀ ਬਖਸ਼ਿਆਂ ਦਾ ਧੰਨਵਾਦ ਕਰੀਏ। ਜੁਲਾਈ 9 ਨੂੰ ਹੈ ਸ਼ਹੀਦੀ ਭਾਈ ਮਨੀ ਸਿੰਘ ਜਿਹਨਾਂ ਦੀ, ਜਿਨ੍ਹਾਂ ਨੇ ਸਾਡੇ ਸਾਰਿਆਂ ਵਾਸਤੇ ਆਪਣੀ ਕੁਰਬਾਨੀ ਦੇ ਕੇ ਅਤੇ ਉਹਨਾਂ ਨੇ ਗੁਰੂ ਬਖਸ਼ੀਆਂ ਦਾਤਾਂ ਦਾ ਵੱਧ ਤੋਂ ਵੱਧ ਜੋ ਸਤਿਕਾਰ ਬਣਾਈ ਰੱਖਣ ਵਾਸਤੇ ਆਪਣੀ ਕੁਰਬਾਨੀ ਕੀਤੀ ਸੀ, ਉਸਨੂੰ ਯਾਦ ਕਰੀਏ। ਸਤ ਸੰਗਤ ਜੀ ਜੁਲਾਈ 16 ਨੂੰ ਹੈ ਸੰਗਰਾਂਦ ਸਾਹਮਣੇ ਦੇ ਮਹੀਨੇ ਦੀ, ਆਪ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਨੇ। ਜੁਲਾਈ 13 ਤੋਂ ਲੈ ਕੇ 17 ਤੱਕ ਫ੍ਰੀ ਕੈਂਪ ਗੁਰਮਤਿ ਲੱਗ ਰਿਹਾ। ਜੁਲਾਈ 13 ਤੋਂ 17 ਫ੍ਰੀ ਗੁਰਮਤਿ ਕੈਂਪ ਬੱਚਿਆਂ ਦਾ, ਬੱਚਿਆਂ ਦੀ ਏਜ ਹੋਣੀ ਚਾਹੀਦੀ 6 ਤੋਂ ਲੈ ਕੇ 15 ਸਾਲ ਤੱਕ। ਜੁਲਾਈ 13 ਤੋਂ 17 ਤੱਕ ਬੱਚਿਆਂ ਦਾ ਫ੍ਰੀ ਕੈਂਪ ਚੱਲ ਲੱਗ ਰਿਹਾ ਗੁਰਮਤਿ ਕੈਂਪ। ਸੋ ਬੱਚਿਆਂ ਦੀ ਜੋ ਏਜ ਹੈ ਉਹ 6 ਤੋਂ 15 ਤੱਕ, ਆਪ ਜ਼ਰੂਰ ਬੱਚਿਆਂ ਨੂੰ ਆਪਣਾ ਸਾਧਸੰਗ ਜੀ ਉੱਥੇ ਦਾਖਲ ਕਰਵਾ ਕੇ ਕੈਂਪ ਵਿੱਚ ਹਾਜ਼ਰੀਆਂ ਭਰਵਾ ਕੇ ਉਹਨਾਂ ਨੂੰ ਜ਼ਰੂਰ ਗੁਰਮਤਿ ਨਾਲ ਜੋੜਨ ਦੀ ਕੋਸ਼ਿਸ਼ ਕਰੋ। ਸਾਧਸੰਗ ਜੀ ਜੁਲਾਈ 14 ਨੂੰ ਹੈ ਮੀਰੀ ਪੀਰੀ ਦਿਵਸ, ਜਦੋਂ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਨੇ ਮੀਰੀ ਪੀਰੀ ਦੌਰਾਨ ਪਹਿਨ ਕੇ ਪੰਥ ਜੀ ਗੁਰੂ ਮਹਾਰਾਜ ਦੇ ਮਰਿਆਦਾ ਦੀ ਗੁਰਪੰਥ ਸਿੰਘ ਦੀ ਰਾਖੀ ਕਰਨ ਵਾਸਤੇ ਤਲਵਾਰਾਂ ਪਹਿਨ ਕੇ ਉਹਨਾਂ ਨੇ ਇਹ ਜੋ ਰੀਤ ਚਲਾਈ ਸੀ, ਅਸੀਂ ਉਸ ਨੂੰ ਜ਼ਰੂਰ ਪ੍ਰਵਾਨ ਕਰੀਏ। ਸੋ 24 July ਨੂੰ ਮੇਰੀ ਪੀਰੀ ਦਿਵਸ ਤਿਉਹਾਰ ਦੀਆਂ ਭਰ ਕੇ ਗੁਰੂ ਸਾਹਿਬ ਬਖਸ਼ਿਆਂ ਦਾ ਧੰਨਵਾਦ ਕਰੀਏ। ਉਹ ਭਾਈ ਸਾਹਿਬ ਤਿਆਰ ਰੱਖੇ, ਰੌਣਕਾਂ ਦੀ ਸਰਵ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੱਥਾਂ ਪੈਰਾਂ ਨਾਲ ਕਿਰਤ ਕਰੀਏ, ਕਾਰੋਬਾਰ ਕਰੀਏ, ਪਰ ਰਸਨਾ ਨਾਲ ਸਦਾ ਉਹਦਾ ਸ਼ੁਕਰ ਕਰੀਏ, ਉਹਦਾ ਨਾਮ ਜਪੀਏ। ਜਦੋਂ ਫਿਰ ਨਾਮ ਕੋਈ ਭਾਵਨਾ ਬਣਾ ਕੇ ਜਪਦਾ ਹੈ, ਕੰਮ ਕਾਜ ਵੀ ਕਰੀ ਜਾਂਦਾ ਹੈ। ਕਹਿੰਦੇ ਨੇ ਫਿਰ ਸਬਰ, ਮਨ ਦੀ ਸ਼ਾਂਤੀ, ਜ਼ਿੰਦਗੀ ਦੀ ਅਟਲ ਸੱਚਾਈ ਪਤਾ ਲੱਗ ਜਾਂਦੀ ਹੈ ਕਿ ਮੈਨੂੰ ਸਮਾਂ ਮਿਲਿਆ ਹੈ ਤੇ ਸਵਾਸ ਹੀ ਕੀਮਤੀ ਨੇ। ਇਹ ਸਹਿਜੇ ਸਹਿਜੇ ਖਤਮ ਹੋ ਰਹੇ ਨੇ, ਜ਼ਿੰਦਗੀ ਮੁੱਕਦੀ ਜਾ ਰਹੀ ਹੈ। ਕਿਉਂ ਨਾ ਮਾਲਕ ਦਾ ਨਾਮ ਲੈ ਕੇ ਇਹਨਾਂ ਨੂੰ ਸਫਲਾ ਬਣਾ ਕੇ ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਆਪਾਂ ਪ੍ਰਾਪਤ ਕਰ ਲਈਏ। ਸਭਨਾਂ ਦੀ ਹਾਜ਼ਰੀ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਸ਼ਾਂਤੀ ਤੇ ਪੁੰਜ, ਸ਼ਹੀਦਾਂ ਦੇ ਸਿਰਤਾਜ, ਜਿਨ੍ਹਾਂ ਨੇ ਸਿੱਖੀ ਸਿਦਕ ਪਾਣਾ, ਹੁਕਮ ਮੰਨਣਾ ਸਾਰੇ ਸੰਸਾਰ ਨੂੰ ਸਿਖਾਇਆ, ਸਦਾਈ ਉਹਨਾਂ ਨੂੰ ਨਮਸਕਾਰ ਹੈ ਜੀ। ਸਾਰੀਆਂ ਸੰਗਤਾਂ ਦਾ ਧੰਨਵਾਦ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿੰਨਾ ਸ਼ੁਕਰ ਕਰੀਏ ਥੋੜਾ ਹੈ। ਭੁੱਲ ਚੁੱਕ ਦੀ ਖਿਮਾ ਤੁਹਾਡੇ ਸਾਡੇ ਸਭ ਦੇ ਕਾਰਜ ਰਾਸ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ। ਭਾਈ ਸਾਹਿਬ ਜੀ, ਭਾਈ ਸਕੱਤਰ ਸਿੰਘ ਜੀ ਬੜੇ ਪਿਆਰ ਵਾਲੇ ਸਨਮਾਨਯੋਗ, ਉਹ ਆਪ ਜੀ ਦੇ ਸਨਮੁਖ ਹੋਣਗੇ। ਅਸੀਸ ਬਖਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਦਾਸ ਕਹੇ ਜਨ ਨਾਨਕ ਜੇਹਾ ਤੂੰ ਕਰਾਹੀਂ।

ਸਭ ਸਭੇ ਗੀਤ ਗਿਆਨ ਸਭੇ ਬੁੱਧੀ ਸੁਧ ਸਭ ਸਭ ਤੀਰਥ ਸਭ ਥਾਨ ਸਭ ਪਾਤਸ਼ਾਹੀਆਂ ਅਮਰ ਸਭ ਸਭ ਖੁਸ਼ੀਆਂ ਸਭ ਖਾਨ ਸਭੇ ਮਾਨਸ ਦੇਵ ਸਭ ਸਭੇ ਯੋਗ ਧਿਆਨ ਸਭੇ ਪੁਰੀਆਂ ਖੰਡ ਸਭ

ਸਤਿਗੁਰ ਮਿਲੇ ਹੈ ਨਾਉ ਮੰਨੇ ਹੈ ਜਿਨ ਦੇਵੈ ਸੋਈ। ਪਰਮ ਸਨਮਾਨਯੋਗ ਧੰਨ ਧੰਨ ਸਤਿਗੁਰੂ ਜਾਗਤ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦੀ ਚ ਸਭਾਏ ਮਾਨ ਗੁਰੂ ਸਵਾਰੀ ਸਾਧ ਸੰਗਤ ਜੀ, ਕਰੋ ਰਸਨਾ ਪਵਿੱਤਰ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੇ ਬਖਸ਼ੇ ਹੋਏ ਉੱਦਮ ਸਦਕਾ ਇੱਕ ਮੌਕਾ ਸਾਨੂੰ ਹੋਰ ਗੁਰੂ ਗੋਦੀ ਅੰਦਰ ਸਭਾਏ ਮਾਨ ਹੋਰ ਕਰਕੇ ਤੁਰਕੀ ਬਾਣੀ ਦੇ ਅੰਮ੍ਰਿਤਮਈ ਕੀਰਤਨ ਕਥਾ ਵਿਚਾਰਨ ਨਾਲ ਜੁੜਨ ਦਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਬੜੇ ਗੁਰੂ ਕੇ ਮਿੱਠ ਬੋਲੜੇ ਮਿੱਠੇ ਕੀਰਤਨੀਏ ਭਾਈ ਸਾਹਿਬ ਜੀ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾ ਰਹੇ ਸਨ। ਉਪਰੰਤ ਰੋਜ਼ਾਨਾ ਦੀ ਤਰ੍ਹਾਂ ਤੁਰਕੀ ਬਾਣੀ ਦੇ ਵਿੱਚੋਂ ਉਸ ਮਹਾਨ ਖਜ਼ਾਨੇ ਵਿੱਚੋਂ ਲੜੀਵਾਰ ਵਿਚਾਰ ਚਰਚਾ ਸ਼ਾਮ ਨੂੰ ਕੁਛ ਵਕਤ ਕੀਤੀ ਜਾਂਦੀ ਹੈ। ਵਡਭਾਗੇ ਜਿਹੜੇ ਲਾਹਾ ਲੈਣ ਦਾ ਯਤਨ ਕਰਦੇ ਨੇ, ਕਿਉਂਕਿ ਗੁਰਮਤਿ ਵਿਚਾਰਧਾਰਾ ਜਿਹੜੀ ਹੈ

ਇਹ ਸ਼ਬਦ ਤੇ ਸੁਰਤ ਦੀ ਬਾਤ ਕਰਦੀ ਹੈ। ਇੱਥੇ ਜਿੰਨਾ ਚਿਰ ਤੱਕ ਸ਼ਬਦ ਦਾ ਸੁਰਤ ਨਾਲ ਸੁਮੇਲ ਨਹੀਂ ਹੁੰਦਾ ਉਹਨਾਂ ਚਿਰ ਤੱਕ ਸਹੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਗੁਰੂ ਕਾ ਮਿਸ਼ਨ ਹੈ ਹੀ ਸ਼ਬਦ ਗੁਰੂ ਦਾ, ਤੇ ਸ਼ਬਦ ਦਾ ਸੰਬੰਧ ਜਿਹੜਾ ਹੈ ਉਹ ਸੁਰਤ ਨਾਲ ਹੈ। ਤੇ ਮਨੁੱਖ ਦੀ ਇਹ ਵਡਿਆਈ ਹੈ ਕਿ ਇਸ ਨੂੰ ਅਕਾਲ ਪੁਰਖ ਅੰਤਰਜਾਮੀ ਨੇ ਸ਼ਬਦ ਬਖਸ਼ਿਆ ਹੈ, ਇਹ ਕਿਸੇ ਹੋਰ ਜਾਤੀ ਕੋਲ ਨਹੀਂ, ਬਹੁਤ ਸੀਮਤ ਜਿਹਾ ਲਫਜ ਨੇ ਉਹਨਾਂ ਕੋਲ। ਔਰ ਇਹੀ ਕਾਰਨ ਹੈ ਕਿ ਮਨੁੱਖ ਕਿੱਥੋਂ ਤੁਰਿਆ ਹੈ, ਜੰਗਲ ਤੋਂ ਤੁਰਿਆ ਹੋਇਆ, ਪਸ਼ੂਆਂ ਵਰਗਾ ਬਿਲਕੁਲ ਸਹੀ, ਲੇਕਿਨ ਆਪਣੀ ਜ਼ਬਾਨ ਤੇ ਆਪਣੇ ਲਫਜ਼ਾਂ ਸਦਕਾ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀਆਂ ਗਲਤੀਆਂ ਦੱਸ ਦੱਸ ਕੇ ਸੁਚੇਤ ਕਰਦਾ ਰਿਹਾ, ਗਿਆਨ ਦਿੰਦਾ ਰਿਹਾ। ਸ਼ਬਦ ਕੋਲ ਹੈ, ਉਹ ਸ਼ਬਦ ਨੂੰ ਲਿਖਿਆ ਵੀ ਜਾਂਦਾ ਰਿਹਾ, ਪੁਸਤਕਾਂ ਕਹਾਣੀਆਂ ਗ੍ਰੰਥ ਲਿਖੇ ਜਾਣ ਲੱਗ ਪਏ। ਮੈਥ ਵਾਲਿਆਂ ਨੇ ਮੈਥ ਲਿਖ ਕੇ ਸਾਨੂੰ ਫਾਰਮੂਲੇ ਦੇ ਦਿੱਤੇ, ਸਾਇੰਸ ਵਾਲਿਆਂ ਨੇ ਸਾਇੰਸ ਦੇ ਫਾਰਮੂਲੇ ਲਿਖ ਕੇ ਦੇ ਦਿੱਤੇ, ਅਗਾਂਹ ਤੋਂ ਅਗਾਂਹ ਅਗਾਂਹ ਤੋਂ ਅਗਾਂਹ ਬੜੀ ਤੇਜ਼ੀ ਨਾਲ ਇੱਥੇ ਤੀਕ ਮਨੁੱਖ ਪਹੁੰਚ ਗਿਆ, ਕਿਉਂਕਿ ਸ਼ਬਦ ਹੈ। ਇਸ ਸ਼ਬਦ ਨੂੰ ਜਿਹਨੇ ਜਿਹਨੇ ਸੁਣ ਲਿਆ ਹੈ ਨਾ, ਉਹਦਾ ਪਾਰ ਤਾਰਾ ਅਵੱਛ ਹੈ। ਮੈਂ ਇਤਿਹਾਸਿਕ ਪਾਤਰ ਦੀ ਗੱਲ ਕਰਨ ਦਾ ਯਤਨ ਕਰਾਂਗਾ। ਪਿਛਲੇ ਕੁਝ ਦਿਨਾਂ 'ਚ ਮਨ ਵਿੱਚ ਆਉਂਦਾ ਹੈ ਬੜਾ, ਜਿਹਦੇ ਵਾਪਸ ਅਸੀਂ ਘੱਟ ਜਾਣਦੇ ਹਾਂ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਗੁਰੂ ਰੂਪ ਵਿੱਚ ਜਿਹਨਾਂ ਸਵੀਕਾਰ ਕੀਤਾ ਹੈ ਬਚਪਨੇ ਤੋਂ, ਉਹਨਾਂ ਵਿੱਚ ਦਾਈ ਦੌਲਤਾਂ ਦਾ ਜ਼ਿਕਰ ਵੀ ਆਉਂਦਾ ਹੈ, ਉਹਨੇ ਜੰਮਦੇ ਸਾਰ ਪਛਾਣਿਆ, ਕੁਛ ਵੱਖਰਾ ਜਾਪਿਆ। ਦੂਸਰਾ ਬੇਬੇ ਨਾਨਕੀ ਨੇ ਯਕੀਨ ਕੀਤਾ ਆਪਣੇ ਵੀਰ ਤੇ ਗੁਰੂ ਨੂੰ ਪਛਾਣ ਕੇ, ਤੇ ਤੀਜਾ ਇਸੇ ਸ਼ਹਿਰ ਦਾ ਮਾਲਕ ਰਾਏ ਬਲਾਰ ਜਿਹਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਰੱਬ ਰੂਪ ਜਾਣਿਆ, ਜਿਨ੍ਹਾਂ ਉਹਨਾਂ ਦੀ ਹਰ ਬਚਨ ਨੂੰ ਸੱਤ ਸੱਤ ਕਰਕੇ ਮਨ ਦਾ ਆਪਣਾ ਮਨ ਬਣਾ ਲਿਆ। ਕਿਤਨਾ ਯਕੀਨ ਹੋਏਗਾ ਗੁਰੂ ਤੇ, ਗੁਰੂ ਕੀਆਂ ਬਖਸ਼ਿਸ਼ਾਂ ਤੇ, ਵੀ ਜੇ ਗੁਰੂ ਅੱਗੇ ਮੱਥਾ ਟੇਕਣ ਲੱਗਾ ਉਮਰ 'ਚ ਬੜਾ ਵੱਡਾ ਹੈ, ਸਾਰੇ ਇਲਾਕੇ ਦਾ ਹੀ ਮਾਲਕ ਹਿਸਾਬ ਨਾਲ 1500 ਮੁਰੱਬਾ ਕਿਹਾ ਜਾਂਦਾ ਹੈ, ਜਿਸਦੀ ਸੰਭਾਲ ਜਿਸਦਾ ਲੇਖਾ ਜੋਖਾ ਪਿਤਾ ਜੀ ਮਹਿਤਾ ਕਲਿਆਣਦਾਸ ਜੀ ਕਰਦੇ ਨੇ, ਮਹਿਤਾ ਪਟਵਾਰੀ ਹੁੰਦਾ ਹੈ। ਬਾਪ ਨੇ ਸਗੋਂ ਬੱਚੇ ਦੇ ਚਪੇੜਾਂ ਮਾਰੀਆਂ ਬਾਬੇ ਨਾਨਕ ਦੇ, ਪਿਤਾ ਆਪਣੇ ਵੱਲੋਂ ਵੱਡਾ ਗਿਣਦਾ ਬੱਚੇ ਨੂੰ ਹਮੇਸ਼ਾ ਹੀ। ਉਹ ਕੋਈ ਵਿਰਲਾ ਬੱਚਾ ਜਿਹੜਾ ਮਾਂ ਦੀ ਸੁਰਤ ਤੋਂ ਕਿਤੇ ਅਗਾਂਹ ਲੰਘ ਜਾਂਦਾ, ਕੋਈ ਵਿਰਲਾ ਵਿਰਲਾ ਸੰਸਾਰ ਤੇ ਕਿਤੇ ਅਜਿਹਾ ਕਰਿਸ਼ਮਾ ਹੁੰਦਾ ਹੈ, ਵਰਨਾ ਮਾਂ ਬਾਪ ਹਮੇਸ਼ਾ ਵੱਡੇ ਹੀ ਹੁੰਦੇ ਨੇ, ਬੱਚਾ ਕਿੰਨਾ ਵੀ ਵੱਡਾ ਕਿਉਂ ਨਾ ਹੋ ਜਾਏ। ਤੇ ਉਹਨੂੰ ਵੀ ਹੋੜ ਦੇਣਾ, ਉਹਨੂੰ ਵੀ ਝਿੜਕ ਦੇਣਾ, ਤੂੰ ਪਛਾਣਦਾ ਨਹੀਂ ਇਹਦੇ ਅੰਦਰ ਕੀ ਹੈ। ਉਹਨੇ ਗੁਰੂ ਨਾਨਕ ਦੇਵ ਮਹਾਰਾਜ ਚਰਨਾਂ ਤੇ ਮੱਥਾ ਟੇਕਿਆ 750 ਮੁਰੱਬੇ ਦਾ, ਜਿਹਨੇ ਪਛਾਣ ਲਿਆ ਹੈ। ਧਰਮ ਵੀ ਹੋਰ ਹੈ, ਰਾਏ ਬਲਾਰ ਪੱਟੀ ਮੁਸਲਮਾਨ ਧਰਮ ਨਾਲ ਸੰਬੰਧਿਤ ਹੈ, ਲੇਕਿਨ ਜਿਹਨੇ ਪਛਾਣ ਲਿਆ, ਜਿਹਨੇ ਸਤਿਗੁਰ ਕੇ ਪਾਵਨ ਬਚਨਾਂ ਨੂੰ ਸੱਤ ਸੱਤ ਕਰਕੇ ਮੰਨ ਲਿਆ, ਉਹ ਵੱਖਰੀ ਦ੍ਰਿਸ਼ਟੀ ਹੁੰਦੀ ਹੈ। ਜਦੋਂ ਬਾਬਾ ਜੀ ਉਦਾਸੀਆਂ ਤੇ ਤੁਰਨ ਲੱਗੇ ਨਾ, ਬਾਕੀਆਂ ਨੂੰ ਮਿਲੇ ਜਿਹਨਾਂ ਜਿਹਨਾਂ ਜ਼ਿਆਦਾ ਸਾਨ ਸੀ, ਉਹਨੂੰ ਘਰੇ ਬੁਲਾਇਆ, ਉਹਨਾਂ ਨਾਲ ਵਾਰਤਾ ਕੀਤੀ, ਐਵੇਂ ਐਵੇਂ ਕਰੇ, ਕਦੋਂ ਮੁੜਨਾ, ਕਦੋਂ ਜਾਣਾ। ਤੇ ਰਾਏ ਬਲਾਰ ਦੇ ਆਪ ਘਰ ਗਏ ਸਨ, ਉਹਨਾਂ ਅੱਗੇ ਆਪਣੀ ਜਿਹੜੀ ਮਨ ਦੀ ਬਿਰਤੀ ਹੈ ਵੀ ਕਿੱਥੇ ਕਿੱਥੇ ਜਾਣਾ, ਕੀ ਕੀ ਕਿਵੇਂ ਕਿਵੇਂ ਮਨੁੱਖਤਾ ਨੂੰ ਮਿਲਣਾ, ਤੇ ਬਾਬੇ ਨੇ ਇੱਕ ਅਰਜ ਕੀਤੀ ਰਾਏ ਬਲਾਰ ਨੇ ਉਹਨਾਂ ਅੱਗੇ, ਕਿਰਪਾ ਕਰਿਓ ਬਾਬਾ ਜੀ, ਭਾਈ ਸਰੀਰ ਦਾ ਪਤਾ ਕੋਈ ਨਹੀਂ, ਲੇਕਿਨ ਮੇਰੀ ਇੱਕ ਰੀਝ ਪੂਰੀ ਕਰਿਓ, ਬੜੀਆਂ ਕੀਤੀਆਂ ਨੇ ਤੁਸਾਂ ਨੇ, ਇੱਕ ਹੋਰ ਕਰ ਦਿਓ ਵੀ ਜਦੋਂ ਮੇਰੇ ਅੰਤਰੇ ਸਵਾਸ ਹੋਣ, ਮੇਰੀ ਮਨ ਦੀ ਰੀਝ ਹੈ ਵੀ ਤੁਸੀਂ ਮੇਰੇ ਨਾਲ ਗੱਲਬਾਤ ਕਰਦੇ ਹੋ, ਤੁਹਾਡੀ ਗੋਦੀ ਹੋਵੇ, ਕਿੱਡੀ ਭਾਵਨਾ ਹੋਏਗੀ ਗੁਰਸਿੱਖ ਦੀ। ਬਾਬਾ ਜੀ ਤੁਰ ਪਏ,
ਇੱਕ ਮਰਦਾਨਾ ਜਿਹਨੂੰ ਨਸੀਬ ਹੋਈ ਆ ਸਤਿਗੁਰੂ ਜੀ ਦੀ ਗੋਦੀ ਆਖਰੀ ਸਮੇਂ ਚ, ਇੱਕ ਇਹਨਾਂ ਦਾ ਜ਼ਿਕਰ ਮਿਲਦਾ ਹਿਸਟਰੀ ਚ। ਖੈਰ ਹੋਰ ਵੀ ਹੋਣਗੇ, ਅਸੀਂ ਬਾਅਦ ਗੁੰਮਨਾਮ ਹੀ ਹੋਣਗੇ। ਇੱਕ ਵਾਰੀ ਬਾਬਾ ਜੀ ਗੁਰੂ ਨਾਨਕ ਦੇਵ ਮਹਾਰਾਜ ਯਾਤਰਾ ਕਰਦੇ ਕਰਦੇ ਭਾਈ ਲਾਲੋ ਕੋਲ ਠਹਿਰ ਗਏ ਤੇ ਕਹਿਣ ਲੱਗੇ, ਮਰਦਾਨਿਆਂ ਜਾ ਕੇ ਆਪਣੇ ਨਗਰ ਦਾ ਪਤਾ ਸੁਣ ਲਏ, ਖਬਰ ਸਾਰ ਲਏ, ਆਪਣੇ ਬਾਲ ਬੱਚੇ ਨੂੰ ਮਿਲ। 40 ਦਿਨ ਦਾ ਤੂੰ ਜਾ ਸਕਦਾ, 40 ਦਿਨ ਦੀ ਛੁੱਟੀ ਲੈ ਕੇ ਆ ਕਹਿ ਦੇਈਏ, ਜਾਂ ਬਾਬੇ ਨਾਨਕ ਨੇ ਭੇਜ ਦਿੱਤਾ ਕਹਿ ਦੇਈਏ। ਇਹ ਬਾਕੀਆਂ ਨੂੰ ਮਿਲਦਾ ਮਿਲਦਾ ਰਾਏ ਬੁਲਾਰ ਕੋਲ ਗਿਆ ਤੇ ਰਾਏ ਬੁਲਾਰ ਬਿਸਤਰੇ ਤੇ ਪਿਆ ਹੋਇਆ, ਬਿਰਧ ਵੀ ਹੋ ਗਿਆ, ਕੁਛ ਸਰੀਰ ਵੀ ਸਾਥ ਨਹੀਂ ਦੇ ਰਿਹਾ। ਭਾਈ ਮਰਦਾਨੇ ਨੇ ਉਠਾਇਆ ਤੇ ਮਰਦਾਨੇ ਨੂੰ ਕੱਲਿਆਂ ਵੇਖ ਕੇ ਕਹਿਣ ਲੱਗੇ, ਬਾਬਾ ਕਿੱਥੇ ਹੈ? ਮੇਰੀ ਰੀਝ ਹੈ, ਮੇਰਾ ਚੇਤਾ ਕਰਾਇਓ ਉਹਨੂੰ, ਮੈਂ ਬਿਮਾਰ ਰਹਿੰਦਾ, ਪਤਾ ਨਹੀਂ ਸਰੀਰ ਦਾ ਕੀ ਬਣਨਾ ਹੈ, ਮੇਰੀ ਰੀਝ ਚੇਤੇ ਕਰਾ ਦਿਓ। ਜਦੋਂ ਬਾਬੇ ਕੋਲ ਗਿਆ ਕਹਿਣ ਲੱਗੇ, ਮਰਦਾਨਾ ਸੱਚੇ ਪਾਤਸ਼ਾਹ ਤੁਹਾਨੂੰ ਰਾਏ ਬੁਲਾਰ ਜੀ ਯਾਦ ਕਰਦੇ ਨੇ ਤੇ ਖਿਆਲ ਕਰਿਆ, ਗੁਰੂ ਕਾ ਸਿੱਖ ਗੁਰੂ ਨੂੰ ਯਾਦ ਕਰੇ ਤੇ ਭਲਾ ਗੁਰੂ ਹਾਜ਼ਰ ਨਾ ਹੋਵੇ, ਕਦੀ ਹੋ ਹੀ ਨਹੀਂ ਸਕਦਾ। ਭੈਣ ਕੋ ਪ੍ਰਸ਼ਾਦਾ ਪੱਕਦਿਆਂ ਪੱਕਦਿਆਂ ਫੁੱਲ ਜਾਏ, ਬੇਬੇ ਨਾਨਕੀ ਦੀ ਜੀ ਆਮ ਹੀ ਆਉਂਦਾ ਜ਼ਿਕਰ, ਤੇ ਉਸੇ ਵੇਲੇ ਆਪਣੇ ਭਰਾ ਨੂੰ ਯਾਦ ਕਰਦੇ ਨੇ। ਮੇਰਾ ਭਰਾ ਬੜਾ ਖੁਸ਼ ਹੋ ਕੇ ਖਾਂਦਾ, ਜੇ ਭੁੱਖ ਲੱਗੇ ਪ੍ਰਸ਼ਾਦੇ ਫੁੱਲੇ ਨੂੰ ਬੜੇ ਪਿਆਰ ਨਾਲ ਖਾਂਦਾ, ਬੜਾ ਖੁਸ਼ ਹੁੰਦਾ, ਕਿਤੇ ਅੱਜ ਹੁੰਦਾ। ਕਹਿਣ ਲੱਗੇ, ਉਸੇ ਵੇਲੇ ਹਾਜ਼ਰ ਹੋ ਗਿਆ ਸੀ ਗੁਰੂ ਘਰ ਵਿੱਚ। ਪੱਕਣ ਵਾਲਾ ਹਰ ਪ੍ਰਸ਼ਾਦਾ ਫੁੱਲ ਫੁੱਲ ਕੇ ਲੈਣਾ ਚਾਹੀਦਾ, ਗੁਰੂ ਕਿਰਪਾ ਕਰੇ। ਗੁਰੂ ਛਕਦਾ ਜੇ ਗੁਰੂ ਹਾਜ਼ਰ ਹੁੰਦਾ, ਗੁਰਸਿੱਖਾਂ ਦੇ ਰੂਪ ਵਿੱਚ ਹੋ ਜਾਂਦਾ, ਗੁਰੂ ਨੂੰ ਚੇਤੇ ਕੀਤਾ, ਗੁਰੂ ਆ ਗਿਆ। ਭਾਈ ਮਰਦਾਨਾ ਜੀ ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਸਿੱਧੇ ਉਹਦੇ ਕੋਲ ਗਏ ਰਾਏ ਬੁਲਾਰ ਦੇ, ਕਿਉਂਕਿ ਯਾਦ ਕੀਤਾ ਸੀ। ਤੇ ਜਾ ਕੇ ਲੰਮੇ ਪਿਆਂ ਦੇ, ਕਿਉਂਕਿ ਬਿਸਤਰ ਤੇ ਸਨ, ਗੋਡੀਆਂ ਹੱਥ ਲਾਇਆ, ਵੱਡੇ ਸਨ, ਬਜ਼ੁਰਗ ਸਨ। ਦੋ ਪਾਸਿਓਂ ਭਾਈ ਮਰਦਾਨਾ ਜੀ ਨੇ ਇੱਕ ਪਾਸਿਓਂ ਪਕੜਿਆ, ਇੱਕ ਪਾਸਿਓਂ ਗੁਰੂ ਨਾਨਕ ਦੇਵ ਮਹਾਰਾਜ ਨੇ ਸਹਾਰਾ ਦਿੱਤਾ ਮੋਢੇ ਨੂੰ। ਵਾਹ ਵਾਹ, ਕਿਆ ਗੁਰਸਿੱਖ ਹੋਏਗਾ ਜਿਹਨੂੰ ਬਾਬਾ ਨਾਨਕ ਆਪ ਉਠਾ ਰਿਹਾ ਬਿਸਤਰ ਤੋਂ। ਦੋ ਪਾਸਿਓਂ ਉਠਾ ਕੇ ਬਿਠਾਇਆ ਤੇ ਨਾ ਨਾ ਕਰਦਿਆਂ ਦੇ ਬਾਬੇ ਅੱਗੇ ਸੀਸ ਨੀਵਾਂ ਕਰ ਦਿੱਤਾ, ਸ਼ੁਕਰ ਹੈ ਮੇਰਾ, ਸ਼ੁਕਰ ਹੈ ਮੇਰਾ, ਸ਼ੁਕਰ ਹੈ ਮੈਨੂੰ ਬਾਬਾ ਤੇਰੇ ਦਰਸ਼ਨ ਹੋਏ। ਕਿੰਨਾ ਤੂੰ ਆਪਣੇ ਸੇਵਕਾਂ ਨੂੰ ਪਿਆਰ ਕਰਦਾ, ਮੈਂ ਯਾਦ ਕੀਤਾ ਤੂੰ ਹਾਜ਼ਰ ਹੋ ਗਿਆ, ਮੈਂ ਕਿਵੇਂ ਸ਼ੁਕਰਾਨਾ ਕਰਾਂ ਤੇਰਾ। ਤੇ ਬਹਿ ਗਏ, ਹੱਥ ਜੁੜ ਗਏ, ਸਤਿਗੁਰੂ ਸੱਚੇ ਪਾਤਸ਼ਾਹ ਉਹਦੇ ਨਾਲ ਆਸਣ ਤੇ ਬੈਠ ਗਏ। ਵਿਚਾਰ ਚਰਚਾ ਚੱਲ ਪਈ, ਕਹਿਣ ਲੱਗੇ, ਬਾਬਾ ਜੀ ਅੰਤਲਾ ਸਮਾਂ ਹੈ, ਕੁਝ ਮੈਨੂੰ ਵੀ ਦੇ ਦਿਓ। ਵਾਹ ਵਾਹ, ਕਿਤੇ ਸਿੱਖ ਗੁਰੂ ਕੋਲ ਮੰਗੇ ਤੇ ਸਹੀ ਕੁਛ, ਗੁਰੂ ਤੇ ਬੈਠਾ ਹੁੰਦਾ, ਭੰਡਾਰੇ ਲੈ ਕੇ ਬੈਠਾ, ਮੰਗਣ ਵਾਲੇ ਦੀ ਜਿਹੜੀ ਦੇਰੀ ਹੁੰਦੀ ਹੈ, ਦੇਣ ਵੱਲੋਂ ਦੇਰੀ ਨਹੀਂ ਜੇ ਕਰਦਾ ਮੇਰਾ ਬਾਬਾ। ਕਹਿਣ ਲੱਗੇ, ਕੁਝ ਮੈਨੂੰ ਵੀ ਦਿਓ। ਕਹਿੰਦੇ ਕੀ ਦੇਵਾਂ? ਕਹਿਣ ਲੱਗੇ, ਜੋ ਲੋਕਾਂ ਨੂੰ ਵੰਡਦਾ ਫਿਰਦਾ ਮੈਨੂੰ ਵੀ ਦੇ। ਵਾਹ, ਕਿਤੇ ਅਸੀਂ ਵੀ ਕਹੀਏ ਸੱਚੇ ਪਾਤਸ਼ਾਹ ਇੰਨੀ ਮਨੁੱਖਤਾ ਤਾਰਤੀ, ਤੂੰ ਬਚਨ ਦੇ ਕੇ, ਹੁਕਮ ਦੇ ਕੇ, ਸਿੱਖਿਆ ਦੇ ਕੇ, ਸਾਨੂੰ ਵੀ ਦੇ। ਮੇਰੇ ਹਿਰਦੇ ਚੋਂ ਜਦੋਂ ਨਿਕਲ ਆਇਆ ਨਾ, ਸਮਝ ਲਓ ਉਦੋਂ ਸਭ ਕੁਝ ਮਿਲ ਜਾਣਾ ਹੈ, ਬਸ ਸਾਡੇ ਮੰਗਣ 'ਚ ਹੀ ਦੇਰੀ। ਮੈਂ ਫਿਰ ਗੱਲ ਕਰਦਾ, ਕਰਤੇ ਕੀ ਬਾਤਾਂ ਚੱਲ ਪਈਆਂ, ਰਹਿਮਤਾਂ ਹੋ ਗਈਆਂ। ਸੱਚੇ ਪਾਤਸ਼ਾਹ ਕਰਤਾਰ ਦੀ ਸਿਵ ਸਲਾਹ ਜੋ ਲੋਕਾਂ ਨੂੰ ਵੰਡਦੇ ਸਨ, ਜਿਵੇਂ ਜਿਵੇਂ ਕਰਤੇ ਮੌਲੇ ਦੀ ਬਾਤ ਹੈ, ਹਰ ਕੀ ਕਥਾ ਕਹਾਣੀਆਂ ਚੱਲ ਰਹੀਆਂ, ਐਸੀਆਂ ਚੱਲੀਆਂ ਕਿ ਸੁਣਦਿਆਂ ਸੁਣਦਿਆਂ ਸੁਣਦਿਆਂ ਸੁਣਦਿਆਂ ਨਿੱਜ ਕਰ ਜਾ ਵਸਿਆ ਰਹੇ ਬੁਲਾਰ। ਕਿੰਨਾ ਕਰਮਾਂ ਵਾਲੇ ਹੋਗਾ ਸਿੱਖ ਜਿਹੜਾ ਗੁਰੂ ਕੀਆਂ ਕਥਾ ਕਹਾਣੀਆਂ ਸੁਣਦਿਆਂ ਸੁਣਦਿਆਂ ਸੁਣਦਿਆਂ ਜਾ ਬਰਾਜੇ ਆਪਣੇ ਨਿੱਜ ਘਰ। ਗੁਰੂ ਕਿਰਪਾ ਕਰੇ,
ਕਿਤੇ ਇਸ ਭਾਵਨਾ ਗੁਰੂ ਕੋ ਸੁਣਦੇ ਅਸੀਂ ਬੜੇ ਹਾਂ, ਬਹੁਤ ਸੁਣਦੇ ਹਾਂ। ਜਿਸ ਦਿਨ ਭਾਵਨਾ ਨਾਲ ਸੁਣਿਆ ਗਿਆ ਨਾ ਕੋ ਬਚਨ, ਉਸ ਨਦਰੋ ਨਦਰ ਨਿਹਾਲ ਹੋ ਜਾਣਾ। ਅਸੀਂ ਉਸ ਬਿਰਤੀ ਨਾਲ ਸੁਣਦੇ, ਸੱਜਣ ਠੱਗ ਨੇ ਸੁਣ ਲਿਆ ਬੜੇ ਧਿਆਨ ਨਾਲ, ਸ਼ਬਦ ਇੱਕੋ ਹੀ ਸੁਣਿਆ ਕਹਿੰਦੇ ਨੇ, ਉਹ ਰੱਬ ਦੀ ਕਿਤੇ ਰਹਿਮਤ ਹੋ ਗਈ, ਕਿੰਨੀਆਂ ਠੱਗੀਆਂ, ਕਿੰਨੀਆਂ ਚੋਰੀ, ਕਿੰਨੇ ਕਤਲ। ਕਿ ਗੁਰੂ ਕੇ ਪਾਵਨ ਵਚਨਾਂ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਸੁਣਦੇ ਪਹਿਲੇ ਸ਼ਬਦ ਨਾਲ ਇੱਕੋ ਸ਼ਬਦ ਨਾਲ ਹੀ ਬਸ ਪਾਣੀਓ ਪਾਣੀ ਹੋ ਗਿਆ, ਬਾਬਾ ਰੱਖ ਲੈ ਮੈਨੂੰ। ਬਾਬਾ ਰੱਖਣ ਹੀ ਗਿਆ ਸੀ, ਬਾਬਾ ਸਮਝਾਉਣ ਹੀ ਗਿਆ ਸੀ, ਲੱਭ ਲੱਭ ਕੇ ਗਿਆ ਕਿੱਥੇ ਕਿੱਥੇ ਲੋੜਵੰਦ ਹੈ, ਕਿਹਨੂੰ ਕਿਹਨੂੰ ਲੋੜ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਰੀ ਜ਼ਿੰਦਗੀ ਸਫ਼ਰ 'ਚ ਰਹੇ, ਕੋਈ 30,000 ਕਿਲੋਮੀਟਰ ਕਹਿੰਦੇ ਉਹਨਾਂ ਨੇ ਕੀਤਾ, ਬਹੁਤਾ ਪੈਦਲ ਕੀਤਾ, ਕਿੱਥੇ ਨਹੀਂ ਗਏ, ਕਿੰਨੀ ਵੱਡੀ ਘਟਨਾ ਹੋਏਗੀ। ਇੱਕ ਦਿਨ ਬੜੇ ਚਿਰ ਬਾਅਦ 7-8 ਸਾਲ ਦੀ ਫੇਰੀ ਲਾ ਕੇ ਨਾ ਘਰੇ ਆਏ ਤੇ ਮਾਤਾ ਜੀ ਨੂੰ ਮਿਲੇ। ਮਾਤਾ ਜੀ ਤਰਸ ਜਾਂਦੀ, ਬੱਚਾ ਤੇ ਕਦੇ 4 ਘੜੀਆਂ ਪਰੇ ਹੋ ਜਾਏ ਤੇ ਮਾਂ ਕੋ ਬੜਾ ਔਖਾ ਹੋ ਜਾਂਦਾ, ਸਾਹਮਣਾ ਜਰਨਾ ਬੜਾ ਔਖਾ ਹੁੰਦਾ, ਧਿਆਨ ਤੇ ਬੱਚੇ 'ਚ ਹੁੰਦਾ ਨਾ। ਕਹਿਣ ਲੱਗਾ ਪੁੱਤ ਕਿੱਥੇ ਰਹਿਣਾ ਹੈ। ਕਹਿਣ ਲੱਗਾ ਮਾਂ ਤੇਰੇ ਹਿਰਦੇ 'ਚ ਰਹਿਣਾ ਹੈ। ਤੇ ਅੱਗਿਓਂ ਕਹਿਣ ਲੱਗੇ ਪੁੱਤ ਅੱਖਾਂ ਸਾਵੇਂ ਮੀਰਿਆ ਕਰ। ਹਾਏ ਮਾਂ, ਅੱਖਾਂ ਸਾਵੇਂ ਮੀਰਿਆ ਕਰ, ਸੱਚੇ ਪਾਤਸ਼ਾਹ ਕਿਰਪਾ ਕਰੇ ਕਿਤੇ ਸਾਡੀਆਂ ਅੱਖਾਂ ਸਾਵੇਂ ਗੁਰੂ ਹੋਵੇ, ਸਾਨੂੰ ਹੋਰ ਸਭ ਕੁਝ ਦਿਸ ਜਾਂਦਾ, ਸਾਨੂੰ ਗੁਰੂ ਨਹੀਂ ਦਿਸਦਾ। ਬਾਬਾ ਨਾਨਕ ਰਾਏ ਬਲਾਰ ਕੋਲ ਕਥਾ ਕਹਾਣੀਆਂ ਕਹਿ ਰਿਹਾ ਹੈ, ਅਜੇ ਤੀਕ ਕਹਿ ਰਿਹਾ, ਹੁਣ ਵੀ ਕਹਿ ਰਿਹਾ, ਇੱਥੋਂ ਵੀ ਕਹਿਣਾ ਉਹਨੇ, ਬਾਬੇ ਨਾਨਕ ਨੇ ਕਹਿਣਾ ਸੀ, ਕੌਣ ਕਹਿਣ ਕੋ ਹੁਣ ਵਾਲੇ। ਤੇ ਸੁਣਨ ਵਾਲੇ ਨਿੱਜ ਘਰ ਪਹੁੰਚ ਹੀ ਜਾਂਦੇ ਨੇ ਜਿਹੜੇ ਧਿਆਨ ਨਾਲ ਸੁਣਦੇ ਨੇ। ਗੁਰੂ ਕਿਰਪਾ ਕਰੇ ਕਿਤੇ ਸ਼ਬਦ ਸੁਰ ਦਾ ਸਮੇਲ ਸਾਡਾ ਹੋ ਜਾਏ। ਅੱਜ ਦੇ ਸ਼ਬਦ ਵਿੱਚ ਵੀ ਗੁਰੂ ਸਾਹਿਬਾਨ ਨੇ ਸਾਨੂੰ ਸਿੱਧਾ ਮਾਰਗ ਦੱਸਿਆ ਹੈ ਵੀ ਸੰਸਾਰ ਦੇ ਲੋਕੋ, ਧਰਮ ਤੁਸੀਂ ਆਪਣੇ ਆਪ ਨੂੰ ਧਰਮੀ ਸਮਝੀ ਬੈਠੇ ਹੋ ਨਾ, ਇਹ ਧਰਮ ਨਹੀਂ, ਇਹ ਫੋਕਟ ਕਰਮ ਨੇ। ਖਾਸ ਕਰਕੇ ਬ੍ਰਾਹਮਣ ਨੂੰ ਸੰਬੋਧਨ ਹੁੰਦੇ ਨੇ ਪਹਿਲੇ ਸਲੋਕ ਵਿੱਚ, ਕਿਉਂਕਿ ਬ੍ਰਾਹਮਣ ਦਾ ਬੜਾ ਯਕੀਨ ਸੀ, ਇਹਨੇ ਐਸਾ ਗਲਵਾ ਪਾਇਆ ਸੀ ਵੀ ਨਿਕਾਹ ਜਾਂ ਘਰ 'ਚ ਕੰਮ ਹੋਣਾ ਨਾ, ਬੱਚੇ ਦੇ ਸਿਰ ਦਰਦ ਵੀ ਤਾਂ ਬ੍ਰਾਹਮਣ ਕੋਲ ਲੈ ਜਾਣਾ, ਹੱਥ ਹੌਲਾ ਕਰ ਦਿਓ। ਹੁਣ ਭਾਈ ਕੋਣ ਲੱਗ ਪਿਆ, ਗੱਲ ਵੱਖਰੀ ਹੈ, ਉੱਥੇ ਕੀ ਰੱਖਿਆ ਸੀ। ਤੇ ਉਹਦੀ ਹਰ ਬਾਤ ਬਾਬੇ ਨਾਨਕ ਨੂੰ ਚੰਗੀ ਨਹੀਂ ਸੀ ਲੱਗਦੀ, ਸਿਰਫ ਵਾਰ ਵਾਰ ਜਾਂਦਾ ਸੀ ਕਿਹੜੇ ਸਥਾਨ ਤੇ ਤੀਰਥ ਤੇ ਬਾਬਾ ਨਹੀਂ ਗਿਆ, ਗਿਆ ਸਮਝਾਉਣ ਹੈ, ਬ੍ਰਾਹਮਣ ਨੂੰ ਸਮਝਾਉਣ ਜਾਂਦਾ ਬੜੇ ਸਿੱਧੇ ਜਿਹੇ ਢੰਗ ਨਾਲ। ਹੁਣ ਬਾਬਾ ਜੀ ਹਰਿਦੁਆਰ ਗਏ ਨੇ, ਇੱਧਰ ਨੂੰ ਪਾਣੀ ਝੱਟਦੇ ਵੇਖ ਕੇ ਐਨ ਕਿੱਟਣ ਲੱਗ ਪਿਆ, ਤਰੀਕਾ ਹੀ ਨਾ ਬਾਬੇ ਦਾ ਬਾਤ ਸਮਝਾਉਣ ਦਾ, ਜਿਉਂ ਲੱਗੇ ਜਿਉਂ ਲੱਗੇ ਤੇ ਵੇਖਣ ਵਾਲੇ ਕਹਿਣ ਕੋਈ ਕਮਲਾ ਆ ਗਿਆ। ਇੱਕ ਨੇ ਜਾ ਕੇ ਸਮਝਾਇਆ, ਬਾਬਾ ਨਾਨਕ ਲੱਗਾ ਰਿਹਾ ਆਪਣੇ ਕੰਮ, ਉਹਦੀ ਅਣਸੁਣੀ ਕੀਤੀ, ਦੂਜਾ ਆਇਆ, ਤੀਜਾ ਆਇਆ, ਬ੍ਰਾਹਮਣ ਪੰਡਤਾਂ ਦਾ ਬ੍ਰਾਹਮਣ ਤਕੜਾ ਇਕੱਠ ਹੋ ਗਿਆ, ਹੱਦ ਹੋ ਗਿਆ, ਵੇਖੋ ਇਹ ਕਮਲਾ। ਉਹਦਾ ਕਹਿੰਦੇ ਨਾਨਕ ਨਾਨਕ ਕਹਿੰਦੇ, ਕੋਈ ਨਾਨਕ ਨਿਰੰਕਾਰ ਹੀ ਆਇਆ, ਇਹਨੂੰ ਤੇ ਵੀ ਨਹੀਂ ਪਤਾ ਪਾਣੀ ਆਇਆ ਨੂੰ ਦੇਈਦਾ ਚੜ੍ਹਦੇ ਨੂੰ। ਪਰ ਬਾਬੇ ਦਾ ਤਰੀਕਾ ਸੀ, ਇੱਕ ਵਾਰੀ ਇਕੱਠੇ ਤੇ ਹੋ ਜਾਣਾ, ਇੱਕ ਵਾਰੀ ਸੁਰਤ ਤੇ ਜੁੜੇ, ਮੇਰੇ ਬਾਬੇ ਨਾਨਕ ਦੀ ਕਲਾ ਹੈ, ਸਾਨੂੰ ਕਿਸੇ ਨਾ ਕਿਸੇ ਢੰਗ ਨਾਲ ਆਪਣੇ ਵੱਲ ਖਿੱਚ ਦੇਣੇ ਆ, ਆਪਣੀ ਸੁਰਤ ਨਾਲ ਜੋੜਨ ਦਾ ਯਤਨ ਕਰ। ਹਰ ਯਤਨ ਕੀਤਾ ਬਾਬੇ ਨੇ, ਕਿਹੜਾ ਯਤਨ ਨਹੀਂ ਕੀਤਾ, ਦੁੱਖ ਦੇ ਕੇ ਵੀ ਕੀਤਾ, ਸੁੱਖ ਦੇ ਕੇ ਵੀ ਵੇਖ ਲਿਆ, ਕੋਈ ਸੁੱਖਾਂ ਕਰਕੇ ਗੁਰੂ ਦੇ ਨਾਲ ਜੁੜ ਜਾਂਦਾ ਸੱਚੇ ਪਾਤਸ਼ਾਹ, ਬੜਾ ਕੁਝ ਦਿੱਤਾ ਹੈ, ਕੋਈ ਦੁੱਖਾਂ ਨਾ ਮਾਰਿਆ ਗੁਰੂ ਕੀ ਹਜ਼ੂਰੀ 'ਚ ਆ ਜਾਂਦਾ ਸੱਚੇ ਪਾਤਸ਼ਾਹ ਤਾਂ ਜੋੜ ਦਿੰਦਾ। ਇਹ ਰਹਿਮਤ ਹੈ ਮੇਰੇ ਬਾਬੇ ਨਾਨਕ ਦੀ। ਉਹ ਜਦੋਂ ਬੜਾ ਇਕੱਠ ਹੋ ਗਿਆ, ਦੋਵੇਂ ਚੌਹਣੇ ਰੋਕਿਆ, ਵੇਖਿਆ ਹੁਣ ਤਾਂ ਕੰਢੇ ਦੋਵੇਂ ਪਾਸੇ ਭਰ ਗਏ ਨੇ ਸੁਣਨ ਵਾਲਿਆਂ ਦੇ, ਫਿਰ ਵਿਚਾਰ ਚਰਚਾ ਕੀਤੀ, ਕਿਉਂ ਪਾਣੀ ਇੱਧਰ ਨੂੰ ਕਿਉਂ ਦੇਵਾਂ ਅਤੇ ਇੱਧਰ ਨੂੰ ਤੁਸੀਂ ਕਿਉਂ ਦਿੰਦੇ ਹੋ, ਇੱਧਰ ਨੂੰ ਮੈਂ ਕਿਉਂ ਨਾ ਦੇਵਾਂ। ਕਹਿਣ ਲੱਗੇ ਕਿੱਧਰ ਨੂੰ ਤੁਸੀਂ ਕਿਹਨੂੰ ਦਿੰਦੇ, ਕਹਿੰਦੇ ਅਸੀਂ ਦਿੰਦੇ ਹਾਂ ਸੂਰਜ ਨੂੰ। ਬਾਬੇ ਨੇ ਫਿਰ ਝੱਟਣਾ ਸ਼ੁਰੂ ਕਰਤਾ, ਕਹਿੰਦਾ ਫਿਰ ਠੀਕ ਆ, ਮੈਂ ਵੀ ਦੇ ਰਿਹਾ, ਮੈਂ ਕਰਤਾਰਪੁਰ ਨੂੰ ਦੇ ਰਿਹਾ, ਬੂਟੇ 4 ਲਾਏ ਨੇ, ਸੁੱਕਦੇ ਹੋਣੇ ਨੇ, ਚਿਰ ਹੋ ਗਿਆ ਮੈਨੂੰ ਆਏ ਨੂੰ। ਉਹ ਹੱਸ ਪਏ, ਬਾਹਰ ਹੱਦ ਹੋ ਗਈ ਅਤੇ ਉੱਥੇ ਨਹੀਂ ਪਹੁੰਚਣਾ ਤੇਰਾ ਪਾਣੀ ਕਰਤਾਰਪੁਰ। ਕਹਿਣ ਲੱਗਾ ਜੇ ਮੇਰਾ ਕਰਤਾਰਪੁਰ ਨਹੀਂ ਪਹੁੰਚਣਾ, ਤੁਹਾਡਾ ਸੂਰਜ ਤੀਕ ਵੀ ਨਹੀਂ ਪਹੁੰਚਣਾ, ਇੱਡੀ ਉੱਚਾ ਪਹੁੰਚ ਜਾਏਗਾ ਜੇ ਉੱਥੇ ਤੁਹਾਡਾ ਪਹੁੰਚਿਆ ਮੇਰਾ ਜ਼ਰੂਰ। ਮਤਲਬ ਸੀ ਭਾਈ ਇਸ ਨੂੰ ਥੋੜ੍ਹੀ ਵਰਤਣ ਦਾ ਯਤਨ ਕਰੋ, ਦਲੀਲ ਹੈ, ਤਰਕ ਹੈ। ਕਿੰਨੇ ਕਰਮ ਸਨ ਜਿਹੜੇ ਸਾਨੂੰ ਅੱਜ ਵੀ ਸਾਡੇ ਕੋਲ ਹੈ, ਹੁਣ ਗੱਲ ਵੱਖਰੀ ਵੀ ਕਈ ਵਾਰੀ
ਬ੍ਰਾਹਮਣ ਨੇ ਕਛਹਿਰਾ ਵੀ ਪਾ ਲਿਆ ਤੇ ਕਈ ਵਾਰੀ ਕਿਰਪਾਨ ਵੀ ਪਾ ਲੈਂਦਾ ਜੀ, ਬਹੁਤ ਥਾਈ ਬੈਠਾ ਸੀ, ਗੁਰਦੁਆਰੇ ਬੜੇ ਬੜੇ ਡੇਰੇ ਬਣਾ ਕੇ ਬੈਠੇ, ਨਹੀਂ ਨਿਕਲਦਾ ਸਾਡੇ ਮਨ ਚੋਂ, ਨਹੀਂ ਨਿਕਲਦਾ। ਕੋਈ ਪੁਰਾਣੀ ਚੜ੍ਹਾਈ ਕਰ ਜਾਏ ਗੁਰਸਿੱਖ ਤੇ ਉਹ ਸਾਡੇ ਆਂਢ ਗੁਆਂਢ ਬੈਠੇ ਨੇ ਸਾਰੇ, ਚਲੋ ਹਰ ਇੱਕ ਨੇ ਚੜ੍ਹਨਾ, ਬਜ਼ੁਰਗ ਚੜ੍ਹਾਈ ਕਰ ਗਿਆ ਕੋਈ, ਤੇ ਉਹ ਵਿੱਚੋਂ ਚਰਚਾ ਚੱਲ ਪੈਂਦੀ ਹੈ ਤੇ ਇਹਦੇ ਨਾਲ ਚਾਰ ਕੁ ਪਟੋਲੇ ਜੇ ਰੱਖ ਦਿਓ, ਦਿਨ ਚੰਗੇ ਨਹੀਂ ਚੱਲਦੇ ਪਏ, ਮੈਂ ਨਾ ਹੀ ਭੁੱਲ ਗਿਆ। ਉਹ ਦੱਸਣਗੇ ਇਹਦੇ ਨਾਲ ਕਾਨਾ ਪਾ ਦਿਓ, ਇਹਦਾ ਮੂੰਹ ਇਹਨੂੰ ਉਹ ਹੱਦ ਹੋ ਗਈ ਤੁਹਾਡੇ ਵਾਲੀ, ਉਹ ਫਿਰ ਬ੍ਰਾਹਮਣ ਸਾਡੇ ਵਿੱਚੋਂ ਬੋਲਦਾ ਨਾ, ਸਾਡੇ ਬਜ਼ੁਰਗ ਕੁਛ ਬੀਬੀ ਕੋਲ ਬੈਠੀ ਹੁੰਦੀ, ਕੁਛ ਸਾਣਾ ਬੈਠਾ ਹੁੰਦਾ। ਹੁਣ ਪੈਂਚਕਾਂ ਨੇ ਜੀ, ਪੈਂਚਕਾਂ ਕੌਣ ਦੱਸਦਾ ਯਾਰ, ਪੰਡਿਤ ਥੋੜ੍ਹਾ ਆ ਕੇ ਦੱਸ ਗਿਆ, ਅਸੀਂ ਸਿੱਖੀ ਰੂਪ ਵਿੱਚ ਦੱਸ ਰਹੇ ਹੁੰਦੇ ਹਾਂ ਆਹ ਕਰਜਾ ਇੱਦਾਂ ਕਰ। ਕੋਈ ਰਸਮ ਕਰਨੀ ਹੈ, ਕੋਈ ਕੱਪੜਾ ਪਾਉਣ ਕਹਿੰਦੀ ਇਸ ਵਾਰ ਨਹੀਂ ਪਾਈਦਾ, ਇਸ ਵਾਰ ਪਾਈਦਾ, ਗਹਿਣਾ ਇਸ ਵਾਰ ਨਹੀਂ ਇਸ ਵਾਰ, ਉਹ ਸਾਰੀਆਂ ਉਹਨੇ ਕਈਆਂ ਨੇ ਸਾਡੇ 'ਚ ਬੈਠੀਆਂ ਹੋਈਆਂ, ਆਹ ਵਾਰ ਚੰਗਾ ਹੈ ਆਹ ਵਾਰ ਮਾੜਾ ਹੈ, ਬੁਰੀ ਤਰ੍ਹਾਂ ਤੁਰੰਦਰ ਤੱਕ ਉਹ ਬੈਠਾ ਹੋਇਆ ਜਿਹਨੂੰ ਬਾਬਾ ਨਾਨਕ ਕੱਢਣਾ ਚਾਹੁੰਦਾ ਹੈ। ਇਹ ਠੀਕ ਹੈ, ਇਹ ਫੋਕਟ ਕਰਮ ਨੇ, ਪੰਚਮ ਪਾਤਸ਼ਾਹ ਨੂੰ ਸ਼ਹੀਦੀ ਪਿੱਛੇ ਬੜਾ ਵੱਡਾ ਇਹਨਾਂ ਲੋਕਾਂ ਦਾ ਰੋਲ ਸੀ, ਜਿਹੜੇ ਚਾਹੁੰਦੇ ਸਨ, ਨਹੀਂ ਚਾਹੁੰਦੇ ਸਨ ਵੀ ਲੋਕ ਜਾਗ ਜਾਣ, ਅਤੇ ਬਾਬਾ ਚਾਹੁੰਦਾ ਸੀ ਵੀ ਸਾਰਿਆਂ ਨੂੰ ਜਗਾ ਦੇਵਾਂ, ਉੱਠੋ ਯਾਰ ਕਿਹੜੇ ਕੰਜ ਪਏ, ਸਿੱਧਾ ਨਿਰੰਕਾਰ ਨਾਲ ਸਾਂਝ ਪਾ ਲਓ, ਵਿਚਲਿਆਂ ਦੇ ਕਾਹਨੂੰ ਪੈਰ ਫੜਦੇ। ਫਿਰ ਗੁਰ ਪਕੜਾਏ ਪ੍ਰਭ ਕੇ ਪੈਰਾਂ, ਪ੍ਰਭੂ ਦੇ ਪੈਰ ਉਹਨੇ ਆਪਣੇ ਨਹੀਂ ਪਕੜਾਏ ਗੁਰੂ ਨੇ। ਹਾਂ, ਸਿੱਖ ਪਿਆਰ ਨਾਲ ਗੁਰੂ ਕੇ ਪਕੜ ਪੜਦਾ, ਕਿਉਂਕਿ ਗੁਰੂ ਦਾ ਇੱਕ ਹੱਥ ਨਿਰੰਕਾਰ ਵਾਲੇ ਪਾਸੇ, ਇੱਕ ਸੰਸਾਰ ਵਾਲੇ ਪਾਸੇ, ਇੱਕ ਸਾਡੇ ਸਿਰ 'ਤੇ ਰੱਖਿਆ ਹੁੰਦਾ, ਇੱਕ ਨਿਰੰਕਾਰ ਨਾਲ ਸਿੱਧਾ ਸੰਬੰਧ ਗੁਰੂ ਦਾ। ਗੁਰੂ ਕਿਰਪਾ ਕਰੇ ਅਸੀਂ ਬੁਰੀ ਤਰ੍ਹਾਂ ਫਸੇ ਸਾਂ, ਇਸ ਲਈ ਸੱਚੇ ਪਾਤਸ਼ਾਹ ਨੇ ਉਹਨੂੰ ਬਹੁਤ ਵੀ ਸੰਬੋਧਨ, ਪੰਡਿਤ ਨੂੰ ਜ਼ਿਆਦਾ ਸੰਬੋਧਨ ਕੀਤਾ, ਯੋਗੀ ਨੂੰ ਵੀ ਸੰਬੋਧਨ ਕੀਤਾ, ਕਾਜੀ ਨੂੰ ਵੀ ਸੰਬੋਧਨ ਕੀਤਾ, ਪਰ ਜ਼ਿਆਦਾ ਪੰਡਿਤ ਨੂੰ, ਬ੍ਰਾਹਮਣ ਨੂੰ, ਜਿਹਨੇ ਕਰਮ ਕਾਂਡਾਂ ਨੂੰ ਧਰਮ ਬਣਾ ਕੇ ਰੱਖ, ਜਿਹਨੇ ਭਰਮ 'ਚ ਪਾ ਦਿੱਤਾ ਸੀ ਮਨੁੱਖਤਾ। ਭਰਮ ਵਿੱਚ ਪੈ ਨੂੰ ਕੱਢਣਾ ਬੜਾ ਔਖਾ, ਅਨਪੜ੍ਹ ਬੰਦੇ ਨੂੰ ਪੜ੍ਹਾਉਣਾ ਸੌਖਾ ਹੋ ਜਾਂਦਾ, ਜਿਹੜਾ ਪਹਿਲਾਂ ਗਲਤ ਪੜ੍ਹ ਜਾਏ ਉਹਦਾ ਪਹਿਲਾਂ ਗਲਤ ਮਿਟਾਉਣਾ ਬੜਾ ਔਖਾ ਹੋ ਜਾਂਦਾ। ਜਿਹੜਾ ਪਿਛਲੇ ਇੰਨੇ ਦਿਨਾਂ ਤੋਂ ਉਹਦੇ ਮੰਤਰ ਕਹੇ ਹੋਏ, ਉਹਦੇ ਕਹੇ ਹੋਏ ਢੰਗ ਨਾਲ ਚੱਲਦਾ ਰਹੇਗਾ, ਉਹ ਛੱਡਣਾ ਬੜਾ ਔਖਾ ਹੈ, ਹੁਣ ਛੱਡ ਦੇਵਾਂ। ਕੋਈ ਵਿਰਲਾ ਜਾਗਦਾ ਹੈ, ਸੁੱਤਿਆ ਲੰਘ ਜਾਂਦੀ। ਇੱਥੇ ਵੀ ਸੱਚੇ ਪਾਤਸ਼ਾਹ ਮਾਲਕ ਸਮਝਾਉਣਾ ਕਰਦੇ ਨੇ, ਹੈ ਪੰਡਿਤ ਘਰ ਨਾਰਾਇਣ ਸਭਾ ਨਾਲ, ਤੂੰ ਕੀ ਕੀਤਾ ਹੈ ਵੀ ਆਪਣੇ ਘਰ ਵਿੱਚ ਇੱਕ ਸਥਾਨ ਬਣਾ ਲਿਆ, ਥੋੜ੍ਹਾ ਜਿਹਾ ਇਹਨੂੰ ਪੂਜਾ ਦਾ ਸਥਾਨ ਕਹਿੰਦੇ, ਬਹੁਤ ਘਰਾਂ 'ਚ ਕੋਠੀਆਂ 'ਚ ਹੁਣ ਆਮ ਬਣਨ ਲੱਗ ਗਏ, ਅਤੇ ਉੱਥੇ ਤੂੰ ਨਾਰਾਇਣ ਨੂੰ ਸਥਾਪਿਤ ਕਰ ਲਿਆ, ਇੱਕ ਮੂਰਤੀ ਲੈ ਕੇ ਨਾਰਾਇਣ ਦੀ, ਅਤੇ ਤੂੰ ਸਥਾਪਿਤ ਕਰ ਲਈ, ਉਹ ਇਕੱਲੀ ਨਹੀਂ, ਉਹਦੇ ਨਾਲ ਹੋਰ ਕਈ ਦੇਵਤੇ ਲਿਆ, ਸਭਾ ਨਾਲ ਹੋਰ ਵੀ ਕਿੰਨੇ ਸਾਰੇ ਦੇਵਤੇ ਮੂਰਤੀਆਂ ਬਣਾ ਕੇ ਤੂੰ ਇੱਕ ਆਲੇ ਵਿੱਚ ਰੱਖ ਲਈਆਂ, ਇੱਕ ਸਥਾਨ 'ਤੇ ਰੱਖ ਲਈਆਂ, ਇੱਕ ਬਾਰੀ ਵਿੱਚ ਰੱਖ ਲਈਆਂ। ਪੂਜ ਕਰੇ ਰੱਖੇ ਨਵਾਲ, ਤੂੰ ਕੀ ਕਰਦਾ ਵੀ ਪੂਜਾ ਵੀ ਕਰਦਾ ਉਹਨਾਂ ਦੀ, ਅਤੇ ਉਹਨਾਂ ਨੂੰ ਨਵਾਲ ਨਵਾਲ ਕੇ ਸੁੱਚੀਆਂ ਕਰ ਕਰਕੇ ਧੂਫਾਂ ਅਗਰਬੱਤੀਆਂ, ਆਪਣੇ ਵੱਲੋਂ ਇਹ ਆਪ ਵੀ ਕਰਨਾ ਅਤੇ ਲੋਕਾਂ ਨੂੰ ਵੀ ਇਸ ਕੰਮ ਵਿੱਚ ਲਾਉਣਾ ਹੈ। ਅੱਗੇ ਕਹਿੰਦੇ ਨੇ, ਕਹਿੰਦੇ ਕੁੰਗੂ ਚੰਦਨ ਫੁੱਲ ਚੜ੍ਹਾਏ, ਉਹਨਾਂ ਅੱਗੇ ਫੁੱਲ ਲਿਆ ਕੇ ਰੱਖਦਾ ਏ, ਵੰਸਵੰਨੀਆਂ ਸੁਗੰਧੀਆਂ ਧੂਫਾਂ ਅਗਰਬੱਤੀਆਂ ਚੰਨਣ ਕੇਸਰ, ਇਹ ਸਭ ਕੁਝ ਉਹਨਾਂ ਅੱਗੇ ਰੱਖਦਾ, ਉਹਨਾਂ ਅੱਗੇ ਚੜ੍ਹਾਉਣਾ, ਫੁੱਲ ਚੜ੍ਹਾਉਣਾ ਹੈ, ਉਹਨਾਂ ਨੂੰ ਨਿਵਾਲਦਾ ਹੈ। ਤੂੰ ਬ੍ਰਾਹਮਣ ਦੀ ਜੋ ਕਰਮ ਹੈ, ਜੋ ਕਰਮ ਕਾਂਡ, ਉਹਦੇ ਜ਼ਿਕਰ ਹੋ ਰਿਹਾ, ਅਤੇ ਫਿਰ ਇਹਦੇ ਨਾਲ ਅੱਗੇ ਹੋਰ ਕੀ ਕਰਦਾ, ਪੈਰੀ ਪੈ ਪੈ ਬਹੁਤ ਮਨਾਏ, ਤੂੰ ਕੀ ਕਰਦਾ ਵੀ ਉਹਨਾਂ ਦੇ ਪੈਰੀ ਪਹਿਨਦਾ ਏ, ਮੱਥੇ ਟੇਕਦਾ ਏ, ਝੁਕਦਾ ਏ, ਡਲਾਉਤਾਂ ਕਰਦਾ ਏ, ਅਤੇ ਮਨਾਉਣ ਦਾ ਯਤਨ ਕਰਦਾ। ਅਤੇ ਅਸੀਂ ਸੰਸਾਰੀ ਲੋਕ ਜਾਂਦੇ ਵੀ, ਅਸੀਂ ਕੋਈ ਗੱਲ ਨਹੀਂ, ਸਾਨੂੰ ਹੁੰਦਾ ਵੀ ਸਾਡੀ ਮਿੱਤ ਕਿਤੋਂ ਪੂਰੀ, ਕਿਸੇ ਨੇ ਕਹਿਤਾ ਵੀ ਉਹ ਪੁਰਾਣੀ ਕਬਰ 'ਤੇ ਇੰਨੀ ਵਾਰੀ ਮੱਥਾ ਟੇਕ ਲਓ ਅਤੇ ਤੁਹਾਡਾ ਘਰ ਪੂਰਾ ਹੋ ਜਾਏਗਾ, ਅਸੀਂ ਜਾਂਦੇ ਪੁਰਾਣੇ ਥਾਂ ਇੰਨੀਆਂ ਚੌਂਕੀਆਂ ਭਰ ਲਓ, ਘਰ ਪੂਰਾ ਹੋ ਜਾਏਗਾ। ਸੰਸਾਰੀ ਲੋਕ ਹਾਂ, ਇਹ ਸਾਨੂੰ ਇਹ ਪਾਸੇ ਲੋਕਾਂ ਨੇ ਲਾਇਆ ਹੋਇਆ, ਅਤੇ ਲਾਇਆ ਕਹਿੰਦੇ ਪੁਜਾਰੀ ਲੋਕਾਂ ਨੇ, ਜਿਹਨਾਂ ਦਾ ਉਹਦੇ 'ਚ ਫਾਇਦਾ ਹੈ, ਉਹਨਾਂ ਦੂਤ ਛੱਡੇ ਨਹੀਂ, ਉਹਨਾਂ ਗਾਂ ਬੰਦੇ ਛੱਡੇ ਨੇ ਆਪਣੀ ਵਡਿਆਈ ਕਰਨ ਦੇ ਲਈ। ਬੜਾ ਬਾਬਾ ਜਾ ਰਾ ਜੇ ਇੰਨੀਆਂ ਚੌਂਕੀਆਂ ਭਰੀਆਂ, ਆਹ ਹੋ ਜਾਂਦਾ ਉਹ ਬਾਬਾ ਨਿਰੰਕਾਰ ਨਾਲ ਜੋੜਦਾ, ਇੱਕ ਨਾਲ ਜੋੜਦਾ, ਜਿਹਨੇ ਸਭ ਕੁਝ ਦੇਵੀ ਦੇਵਤੇ ਜਿੰਨਾ ਕੁਝ ਸੰਸਾਰ 'ਤੇ ਜਿਹਨੇ ਪੈਦਾ ਕੀਤਾ ਹੈ। ਸਿੱਧਾ ਵੱਡੇ ਅਫਸਰ ਨਾਲ ਸਾਂਝ ਹੋਵੇ ਤੇ ਥੱਲੇ ਨਿੱਕੇ ਨਿੱਕੇ ਦੇ ਕਿਉਂ ਤਰਲੇ ਲੈਣੇ ਨੇ ਭਾਈ।
ਇਹ ਬਾਬੇ ਨਾਨਕ ਦੀ ਵਿਚਾਰਧਾਰਾ ਸੀ। ਜਦੋਂ ਇੱਕ ਨਾਲ ਜੁੜਾਂਗੇ, ਵੱਡੇ ਨਾਲ ਜੁੜਾਂਗੇ ਤਾਂ ਸਾਰਿਆਂ ਤੋਂ ਵੱਡਾ ਹੋਏਗਾ ਉਹ, ਤੇ ਇੱਕ ਨਾਲ ਸਾਡਾ ਸੰਬੰਧ ਬਣ ਗਿਆ, ਸਾਰੇ ਇੱਕ ਹੋ ਜਾਵਾਂਗੇ। ਜਿਹੜਾ ਇਹਨੂੰ ਪੂਜੇ, ਕੋਈ ਇਹਨੂੰ ਪੂਜੇ, ਕੋਈ ਇਹਨੂੰ ਪੂਜੇ, ਸਾਡੀਆਂ ਮਰਿਆਦਾ ਵੱਖੋ ਵੱਖਰੀਆਂ, ਸਾਡੇ ਢੰਗ ਤਰੀਕੇ ਵੱਖੋ ਵੱਖਰੇ, ਸਾਡੀ ਬਾਣੀ ਵੱਖੋ ਵੱਖਰੀ, ਸਾਡਾ ਰੀਝਾਂ ਵੱਖੋ ਵੱਖਰੀਆਂ, ਸਾਡੀਆਂ ਚੜਾਵੇ ਵੱਖੋ ਵੱਖਰੇ। ਲੇਕਿਨ ਜੇ ਇੱਕ ਨਾਲ ਜੁੜ ਗਏ, ਸਾਰੀ ਦੁਨੀਆ ਕਹਿੰਦੀ ਇੱਕ ਰੱਬ ਹੈ, ਅਤੇ ਸਿੱਧਾ ਸੰਬੰਧ ਸੱਚੇ ਪਾਤਸ਼ਾਹ ਕਹਿੰਦੇ ਇੱਕ ਨਾਲ ਹੀ ਸਿੱਧਾ ਜੋੜੋ ਸੰਬੰਧ, ਏਕ ਪਿਤਾ ਏਕ ਸਿੱਖਿਆ, ਬਾਹਰ ਥੱਲੇ ਵਾਲੀਆਂ ਗੱਲਾਂ ਦੀ ਲੋੜ ਹੀ ਨਹੀਂ ਹੈਗੀ। ਕਿਰਤ ਨਾਲ ਸਿੱਧਾ ਸੰਬੰਧ ਕਰੋ, ਕਿਰਤ ਨਾਲ ਕਿਉਂ ਜੁੜਦੇ? ਇੱਥੇ ਮਾਲਕ ਕਹਿ ਰਹੇ ਨੇ ਤੂੰ ਉਹਨਾਂ ਨੂੰ ਪੂਜਾ ਕਰਦਾ ਹੈ, ਦੇਵੀ ਦੇਵਤੇ ਲੈ ਕੇ ਪੱਥਰ 'ਤੇ ਰੱਖ ਲਏ, ਉਹਨਾਂ ਦੀ ਸੇਵਾ ਵੀ ਕੀਤੀ, ਉਹਨਾਂ ਅੱਗੇ ਫੁੱਲ ਵੀ ਚਾੜੇ, ਉਹਨਾਂ ਨੂੰ ਨਵਾਲ ਵੀ ਲਿਆ, ਧੂਫਾਂ ਅਗਰਬੱਤੀਆਂ ਵੀ ਦਿਖਾ ਲਈਆਂ, ਪੈਰੀਂ ਪੈ ਪਏ, ਉਹਨਾਂ ਨੂੰ ਮਨਾਉਣ ਦਾ ਵੀ ਯਤਨ ਕਰਦਾ ਵੀ ਮੇਰੇ 'ਤੇ ਕਿਰਪਾ ਕਰ ਦੇਣ, ਪਰ ਤੇਰੀ ਬਿਰਤੀ ਜਿਹੜੀ ਹੈ, ਤੇਰੀ ਜਿਹੜੀ ਰਹਿਤ ਹੈ, ਜਿਹੜਾ ਤੇਰਾ ਅਸੀਂ ਵੇਖਦੇ ਹਾਂ ਤੈਨੂੰ, ਵੀ ਤੂੰ ਮਾਂ ਨੂੰ ਮਾਂ ਮੰਗ ਮੰਗ ਪਹਿਨੇ ਖਾਏ, ਇੱਧਰੋਂ ਤੈਨੂੰ ਮਿਲਦਾ ਕੁਛ ਨਹੀਂ, ਅਤੇ ਫਿਰ ਮੰਗਣ ਲੋਕਾਂ ਨੇ ਘਰਾਂ ਜਾਂਦਾ, ਮਾਂ ਨੂੰ ਕਹਿੰਦੇ ਮਨੁੱਖ ਦਰ ਦਰ 'ਤੇ ਤੂੰ ਮੰਗਦਾ ਫਿਰਦਾ, ਫਿਰ ਅਤੇ ਮਾਣੂਆਂ ਮੰਗ ਮੰਗ ਪਹਿਨੇ ਖਾਏ, ਲੋਕਾਂ ਕੋਲੋਂ ਮੰਗਦਾ, ਅਤੇ ਡਰਾਵਾ ਕੀ ਦਿੰਦਾ, ਤੁਹਾਡਾ ਬਜ਼ੁਰਗ ਮੈਨੂੰ ਨਾ ਸੁਪਨੇ 'ਚ ਮਿਲਿਆ ਸੀ, ਜਿਹੜਾ ਚੜ੍ਹਾਈ ਕਰ ਗਿਆ ਹੈ ਉਹ ਤਾਂ ਭੁੱਖਾ ਬੈਠਾ, ਉਹ ਤਾਂ ਨੰਗਾ ਬੈਠਾ, ਅਤੇ ਮਾਤਾਵਾਂ ਉਹਦੇ ਨਾਂ ਦਾ ਕੱਪੜਾ ਵੀ ਦਿੰਦੀਆਂ ਨੇ, ਉਹਦੇ ਨਾਂ ਦੇ ਪਦਾਰਥ ਵੀ ਦਿੰਦੀਆਂ ਨੇ ਕਿ ਸਾਡਾ ਬਜ਼ੁਰਗ ਭੁੱਖਾ ਤਾਂ ਅਸੀਂ ਪਹੁੰਚਾ ਦਈਏ, ਅਤੇ ਬ੍ਰਾਹਮਣ ਪਹੁੰਚਾਉਂਦਾ ਉੱਥੇ, ਭਾਵੇਂ ਸੱਚੇ ਪਾਤਸ਼ਾਹ ਬਥੇਰਾ ਕਿਆ ਵੱਢੀਏ ਹੱਥ ਲਾਲ ਕੇ, ਇਹ ਜਿਹੜੇ ਪਹੁੰਚਾਉਣ ਵਾਲੇ ਨੇ ਇਹਨਾਂ ਹੱਥ ਵੱਢੇ ਜਾਂਦੇ, ਚੋਰੀ ਦਾ ਮਾਲ ਫਰਕ ਇਹੋ ਜਿਹਾ, ਪਰਖਦਾ ਥੋੜ੍ਹਾ ਕੌਣ ਕਿਹੋ ਜਿਹਾ ਧਨ ਲੈ ਕੇ ਗੁਰੂ ਘਰ ਆਉਂਦਾ ਜਾਂ ਮੇਰੇ ਕੋਲ ਹੈ, ਉਹਨੂੰ ਧਨ ਚਾਹੀਦਾ। ਹੁਣ ਪੂਜਾ ਕਿਸੇ ਦੀ ਕਰਦਾ ਹੈ, ਲੋਕਦਾ ਕਿਸੇ ਅੱਗੇ ਹੈ, ਮੰਗਦਾ ਕਿਸੇ ਕੋਲੋਂ ਤੋਂ ਮਿਲਦਾ ਕੱਖ ਨਹੀਂ, ਤੇ ਫਿਰ ਲੋਕਾਂ ਦੇ ਦਰ ਦਰ ਤੇ ਜਾ ਕੇ ਫਿਰ ਮੰਗਦਾ। ਸਾਨੂੰ ਸੱਚੇ ਪਾਤਸ਼ਾਹ ਸੋਝੀ ਦੇ ਰਹੇ ਨੇ, ਪੱਚੀ ਪਾਤਸ਼ਾਹ ਮਾਂ ਨੂੰ ਕੀ ਟੇਕ ਬਿਰਥੀ ਸਭ ਜਾਮ ਦੇਵਨ ਕਹੋ, ਇਹ ਕਹੇ ਭਗਵਾਨ ਜਿਹਨੇ ਜੀਵਨ ਦੇ ਦਿੱਤਾ ਯਾਰ, ਜਿਹਨੇ ਦੰਦ ਦੇ ਦਿੱਤੇ, ਜਦੋਂ ਦੰਦ ਨਹੀਂ ਜਿਹਨੇ ਦੁੱਧ ਦੇ ਦਿੱਤਾ, ਜਿਹਨੇ ਮਾਂ ਬਾਪ ਸਾਡੀ ਸੰਭਾਲ ਲਈ, ਸਾਨੂੰ ਬਿਨਾਂ ਮੰਗੇ ਤੋਂ ਦੇ ਦਿੱਤੇ, ਹੱਥ ਦਿੱਤੇ, ਪੈਰ ਦਿੱਤੇ, ਅੱਖਾਂ ਦਿੱਤੀਆਂ, ਨੱਕ ਦਿੱਤੇ, ਕੀ ਕੁਛ ਸੱਚੇ ਪਾਤਸ਼ਾਹ ਬੜੇ ਸ਼ਬਦ ਇਸ ਚੀਜ਼ 'ਤੇ। ਜੇ ਪਿਆਰ ਨਾ ਪੜੀਏ ਤਾਂ ਹੀ ਨਾ ਸਾਡੀ ਅਵਸਥਾ ਕੁਝ ਹੋਰ ਹੋਵੇ, ਅਸੀਂ ਇਸ ਪਾਸੇ ਤੁਰ ਪਏ ਵੀ ਸਾਨੂੰ ਕੀਤਾ ਕਰਾਇਆ ਪਾਠ ਮਿਲ ਜਾਏ ਅਤੇ ਕੀਤਾ ਕਰਾਇਆ ਫਲ ਮਿਲ ਜਾਏ, ਇੱਕ ਹੋਰ ਬਾਤ ਚੱਲ ਪਈ ਸਾਡੇ 'ਚ। ਬਾਬਿਆਂ ਨੂੰ ਕਹਿਣਗੇ ਬਾਬਾ ਜੀ ਇਸ਼ਨਾਨ ਪਾਣੀ ਕਰਕੇ ਸੁੱਚੇ ਸੱਚੇ ਹੋ ਕੇ ਪਾਠ ਕਰਨਾ, ਧਿਆਨ ਨਾਲ ਕਰਨਾ ਪਾਠ ਤੁਸਾਂ, ਅਤੇ ਅੱਗਿਓਂ ਬਾਬਾ ਥੋੜ੍ਹਾ ਤਰਕਵਾਦੀ ਕਹਿਣ ਲੱਗਾ ਵੀ ਧਿਆਨ ਨਾਲ ਕਰਨਾ, ਕਹਿੰਦੇ ਜੇ ਬੇਧਿਆਨ ਨਾ ਹੋ ਕੇ ਕੀਤਾ ਤਾਂ ਪਾਪ ਲੱਗੂ, ਅਤੇ ਅੱਗਿਓਂ ਬਾਬਾ ਕਹਿੰਦਾ ਜੇ ਬੇਧਿਆਨ ਨਾ ਹੋ ਕੇ ਪਾਠ ਕੀਤਾ, ਸੁੱਚਮ ਨਾ ਰੱਖ ਕੇ ਪਾਠ ਕੀਤਾ, ਪਾਪ ਮੈਨੂੰ ਲੱਗਣਾ ਨਾ, ਜੇ ਸੁੱਚਮ ਰੱਖ ਕੇ ਧਿਆਨ ਨਾ ਕਰ ਲਏ ਤਾਂ ਪੁੱਲ ਵੀ ਮੈਨੂੰ ਹੀ ਲੱਗਣਾ। ਦੇਖੇ ਜਾਣਾ ਇਹ ਕਰ ਕਰੇ ਸੋ ਇਹ ਕਰ ਪਾਏ, ਜੋ ਕਰੇਗਾ ਨਾ, ਅਸੀਂ ਚਾਹੁੰਦੇ ਬਾਬਾ ਨਿਤਨੇਮ ਕਰ ਲਵੇ, ਬਾਬਾ ਪਾਠ ਕਰ ਲਵੇ, ਸਾਨੂੰ ਲੋੜ ਨਾ ਪਵੇ, ਕੀਤੀ ਕਰੇ ਅਰਦਾਸ ਸਾਡੀ ਕਰੇ, ਸਾਡਾ ਸਭ ਘਰ ਪੂਰਾ ਹੋ ਜਾਣਾ। ਉਹ ਭਾਈ ਸਿੱਖਾ ਹਰ ਇੱਕ ਦਾ ਆਪਣਾ ਲੇਖਾ ਜੋਖਾ ਹੈ, ਜਿਵੇਂ ਇਹ ਕਰਮ ਕਮਾਉਂਦੇ ਤਵੇ ਫਲਤੇ, ਜਿਹੋ ਜਿਹੇ ਕਰਮ ਤੂੰ ਕਰੇਗਾ ਉਹੋ ਜਿਹੇ ਫਲਣਗੇ। ਇਹ ਬਾਬੇ ਨਾਨਕ ਦੀ ਵਿਚਾਰਧਾਰਾ, ਇਹ ਨਹੀਂ ਵੀ ਮੈਂ ਕਿਸੇ ਕੋਲ ਜਾ ਕੇ ਅਤੇ ਉਹਦੇ ਆਸ਼ੀਰਵਾਦ ਨਾਲ ਗੱਲ ਬਣ ਜਾਣੀ, ਨਹੀਂ ਭਾਈ, ਇਹ ਧਰਮ ਦੀ ਦੁਨੀਆ ਵਿੱਚ ਆਪਣਾ ਲੇਖਾ ਜੋਖਾ ਆਉਂਦਾ, ਹਰ ਕਰਮ ਦਾ ਲੇਖਾ ਜੋਖਾ ਆਉਂਦਾ। ਜਿੰਨੇ ਫੈਸਲੇ ਜੱਜ ਕਰਦਾ ਨਾ, ਕਿਸੇ ਨੂੰ ਫਾਂਸੀ ਕਰਦਾ ਜਾਂ ਜਿਹਨੂੰ ਮਾਫ਼ ਕਰ ਦਿੰਦਾ, ਉਹਦੀਆਂ ਫਾਈਲਾਂ ਵੇਖਦਾ, ਵਕੀਲ ਫਾਈਲਾਂ ਵਿਖਾਉਂਦੇ ਇੱਕ ਪਾਸੇ, ਜਾਂ ਉਹ ਵਿਖਾਉਂਦੇ ਇੱਕ ਪਾਸੇ, ਉਹ ਵਿਖਾਉਂਦਾ, ਦੋਵਾਂ ਨੂੰ ਵਾਚਦਾ ਅਤੇ ਫਿਰ ਉਹਦਾ ਨਿਆਂ ਕਰਦਾ। ਇਸੇ ਤਰ੍ਹਾਂ ਸਾਡੇ ਕੀਤੇ ਹੋਏ ਕਰਮਾਂ ਦਾ ਲੇਖਾ ਜੋਖਾ ਹੁੰਦਾ ਹੈ, ਅਤੇ ਉਹਦੇ ਮੁਤਾਬਕ ਨਿਰੰਕਾਰ ਧਰਮ ਰਾਏ ਜਿਹੜਾ ਉਹਨੂੰ ਪ੍ਰਚੋਲਦਾ ਹੈ, ਤੁਹਾਡਾ ਪਾਪ ਵਾਲੇ ਕੰਮ ਨੇ ਕਿ ਪੁੰਨ ਵਾਲੇ ਕੰਮ ਨੇ। ਕਹਿਣ ਲੱਗੇ ਤੂੰ ਸਾਰੀ ਜ਼ਿੰਦਗੀ ਕਰਦਾ, ਪੂਜਾ ਉਹਨਾਂ ਦੀ ਕਰਦਾ ਅਤੇ ਮੰਗਦਾ ਲੋਕਾਂ ਕੋਲੋਂ ਹੈ, ਦਰ ਦਰ ਦਾ ਮੰਗਤਾ ਬਣਿਆ, ਫਿਰ ਅੰਨੀ ਕੰਮੀ ਅੰਧੀ ਕੰਮੀ ਅੰਧ ਸਜਾਏ, ਤੂੰ ਵੀ ਅੰਧਾ ਤੇਰੇ ਕੰਮ ਵੀ ਅੰਧੇ, ਅਗਿਆਨੀਆਂ ਵਾਲੇ, ਗਿਆਨ ਵਾਲੇ ਨਹੀਂ ਹੈਗੇ। ਅਤੇ ਉਸ ਲਈ ਸਜ਼ਾ ਭੁਗਤ ਰਿਹਾ, ਸਿੱਧਾ ਨਿਰੰਕਾਰ ਨਾਲ ਸੰਬੰਧ ਨਹੀਂ ਜੋੜਿਆ, ਦਰ ਦਰ ਦਾ ਮੰਗਤਾ ਹੋ ਗਿਆ, ਤੂੰ ਨੀਵਾਂ ਹੋਰ ਕੀ ਹੋਣਾ ਤੂੰ। ਉਹ ਜਿਨ੍ਹਾਂ ਦੀ ਗੱਲ ਕਰਦਾ, ਜਿਨ੍ਹਾਂ ਦੀ ਪੂਜਾ ਕਰਦਾ, ਭੁੱਖਿਆਂ ਦੇ ਨਾ ਮਰਦਿਆਂ ਰੱਖੇ, ਉਹ ਨਾ ਭੁੱਖਿਆਂ ਨੂੰ ਦੇ ਜੋਗੇ, ਨਾ ਮਰਦਿਆਂ ਨੂੰ ਬਚਾਉਣ ਜੋਗੇ, ਕਿਹੜੇ ਕਰਮ ਡੱਕਣ ਲੱਗ ਪਿਆ ਹੈ, ਲੋਕਾਂ ਨੂੰ ਵੀ ਇਸ ਪਾਸੇ ਪਾ ਰਿਹਾ।
ਅੰਧਾ ਝਗੜਾ ਅੰਧੀ ਸਥੇ ਕਹਿਣ ਲੱਗੇ ਸਦੀਆਂ ਤੋਂ ਤੁਰਿਆ ਆ ਰਿਹਾ ਇਸੇ ਤਰ੍ਹਾਂ ਹੀ ਇਹ ਜਿਹੜਾ ਕਾਰੋਬਾਰ ਹੈ। ਇਹ ਬਾਬੇ ਨਾਨਕ ਦੀ ਵਿਚਾਰਧਾਰਾ, ਇਹਦੇ ਪਿੱਛੇ ਬਾਬੇ ਨਾਨਕ ਲੈਣਾ ਕੀ ਹੈ, ਸੱਚ ਨਾਲ ਜੋੜ ਰਹੇ ਨੇ, ਉਹਨਾਂ ਆਪਣਾ ਨਿੱਜ ਤਾਂ ਥੋੜ੍ਹਾ ਉਹਦੇ 'ਚ। ਕਹਿੰਦੇ ਜਾਗੋ ਜਾਗੋ ਸੁੱਤਿਓ, ਜਾਗੋ ਜਾਗ ਕੇ ਕੁਛ ਸਿੱਖ ਲਓ, ਜੀਵਨ ਸਫਲਾ ਕਰ ਲਓ ਭਾਈ, ਐਵੇਂ ਦਰ ਦਰ ਦੇ ਮੰਗਤੇ ਨਾ ਬਣੋ। ਅੱਗੇ ਫਿਰ ਮਹੱਲਾ ਪਹਿਲਾ ਨਵਾਂ ਸਲੋਕ ਹੈ, ਸਭੇ ਸੁਰਤੀ ਯੋਗ ਸਗ ਸਭੇ ਵੇਦ ਪ੍ਰਣ। ਇਹਦੇ ਵਿੱਚ ਜਿੰਨੇ ਧਰਮ ਦੇ ਕਰਮ ਨੇ ਜਾਂ ਜਿੱਦਾਂ ਜਿੱਦਾਂ ਦੇ ਲੋਕ ਨੇ ਉਹਨਾਂ ਸਭ ਦਾ ਜ਼ਿਕਰ ਹੈ। ਸਭੇ ਸੁਰਤੀ, ਸਾਰੀ ਤਰ੍ਹਾਂ ਸੁਰਤੀ ਲਾਉਣ ਵਾਲੇ ਯੋਗੀ ਲੋਕ, ਯੋਗ ਸਭ ਸਭੇ ਵੇਦ ਪ੍ਰਣ, ਸਭਨੇ ਧਰਮ ਗ੍ਰੰਥ ਨੇ, ਸਭੇ ਕਰਨੇ ਤਪ ਸਭ, ਸਭੇ ਗੀਤ ਗਿਆਨ। ਨਿਰੰਕਾਰ ਦੇ ਨਾਮ ਤੋਂ ਬਿਨਾਂ ਤੇ ਮਤਲਬ ਇਹ ਹੈ, ਜੇ ਨਿਰੰਕਾਰ ਦਾ ਨਾਮ ਨਹੀਂ ਨਾ ਮਿਲਿਆ, ਜਿੰਨੇ ਤੀਰਥ ਨੇ, ਜਿੰਨੀਆਂ ਸੁਰਤੀਆਂ, ਜਿੰਨੇ ਯੋਗ ਨੇ, ਜਿੰਨੇ ਸਾਧਨਾ ਨੇ, ਇਹ ਕਿਸੇ ਕੰਮ ਨਹੀਂ। ਸਭੇ ਕਰਨੇ ਤਪ ਸਭ, ਸਾਰੀਆਂ ਕਰਨੀਆਂ, ਸਾਰੇ ਤਪ, ਸਭ ਖੁਸ਼ੀਆਂ, ਸਭ ਖਾਣ, ਜੋ ਤੂੰ ਸਭ ਕੁਛ ਨਿਰੰਕਾਰ ਦੇ ਨਾਂ 'ਤੇ ਕਰਦਾ, ਜੋ ਆਪਣੇ ਨੂੰ ਧਰਮ ਹੋਣ ਦੇ ਨਾਂ 'ਤੇ ਕਰਦਾ, ਖੁਸ਼ੀਆਂ ਮਾਣਦਾ ਆਪਣੇ ਵੱਲੋਂ, ਖਾਣ ਪਾਣ ਜਿੰਨੇ ਜੇ ਨਿਰੰਕਾਰ ਦਾ ਨਾਮ ਨਹੀਂ ਤੇ ਕਿਸੇ ਲੇਖੇ ਨਹੀਂ। ਸਭੇ ਮਾਨਸ ਦੇਵ ਸਭ, ਸਭੇ ਯੋਗ ਧਿਆਨ, ਇਹ ਸਭ ਨਿਰੰਕਾਰ ਦੇ ਹੁਕਮ ਵਿੱਚ ਨੇ, ਅਤੇ ਇਹਨਾਂ ਨੂੰ ਨਿਰੰਕਾਰ ਨੇ ਆਪ ਇਸ ਲਈ ਲਾਇਆ, ਉਹਨਾਂ ਦੇ ਲੇਖੇ ਮੁਤਾਬਕ ਲਾਇਆ, ਜਿਵੇਂ ਜਿਵੇਂ ਉਹ ਕਰਮ ਕਮਾਉਂਦੇ, ਜਿਹੋ ਜਿਹੇ ਕਰਮ ਕਰਦਾ ਉਹੋ ਜਿਹੀ ਪ੍ਰਾਪਤੀ ਹੋ ਜਾਂਦੀ ਹੈ। ਸਭੇ ਪੂਰੀਆਂ ਖੰਡ ਸਭ, ਸਭੇ ਜੀ ਜਹਾਨ, ਸਾਰਾ ਸੰਸਾਰ ਦੀਆਂ ਜਿੰਨੀਆਂ ਪੂਰੀਆਂ ਨੇ, ਜਿੰਨੇ ਸ਼ਹਿਰ ਨੇ, ਖੰਡ ਸਭ, ਧਰਤੀ ਦੇ ਨੌ ਖੰਡ ਕਹਿੰਦੇ ਜਾਂਦੇ, ਸਭੇ ਜੀ ਜਹਾਨ, ਸਾਰੇ ਜੀ, ਸਾਰਾ ਜਹਾਨ, ਹੁਕਮ ਚਲਾਏ ਆਪਣੇ, ਕਹਿਣ ਲੱਗੇ ਸਾਰੇ ਉਹਦੇ ਹੁਕਮ ਵਿੱਚ ਨੇ। ਹੁਕਮ ਮੁਤਾਬਕ ਉਹਦਾ ਜਿਹੜਾ ਹੁਕਮ ਇਹ ਹੈ ਵੀ ਜਿਹੜਾ ਮਾੜੇ ਕੰਮ ਕਰਦਾ ਉਹ ਮਾੜੇ ਕੰਮਾਂ 'ਚ, ਜਿਹੜਾ ਚੰਗੇ ਕੰਮ ਕਰਦਾ ਉਹ ਚੰਗੇ 'ਚ, ਜੇ ਰਾਜਭਾਗ ਕਮਾਉਣ ਲਈ ਕੰਮ ਕੀਤਾ ਉਹਨੂੰ ਰਾਜਭਾਗ ਪ੍ਰਾਪਤ ਹੋ ਗਿਆ, ਜਿਹਨੇ ਖੁਸ਼ੀਆਂ ਲਈ ਕੰਮ ਕੀਤਾ ਉਹਨੂੰ ਖੁਸ਼ੀਆਂ ਪ੍ਰਾਪਤ ਹੋ ਗਈਆਂ, ਜਿਵੇਂ ਇਹ ਕਰਮ ਕਮਾਉਂਦੇ ਤਵੇ ਇਹ ਫਲਤੇ। ਆਪਣੇ ਹੀ ਕਰਮ ਅਸੀਂ ਆਪ ਭੋਗਦੇ ਹਾਂ, ਕਿਸੇ ਹੋਰ ਨੇ ਲਿਖੇ ਨਹੀਂ, ਜੇ ਮਤ ਭੁਲੇਖੇ 'ਚ ਪੈ ਜਾਓ, ਬੜਾ ਭੁਲੇਖਾ ਪਾਇਆ ਗਿਆ। ਆਪਣੇ ਕਰਮ ਸਾਨੂੰ ਆਪ ਭੋਗਣੇ ਪੈਣ, ਚੰਗੇ 'ਤੇ ਉਹਦਾ ਫਲ ਮਿਲਣਾ, ਮੰਦੇ 'ਤੇ ਉਹਦਾ ਫਲ ਮਿਲਣਾ। ਸੱਚੂ ਸੱਚੇ ਪਾਤਸ਼ਾਹ ਸਾਨੂੰ ਚੰਗੇ ਕਰਮਾਂ ਵਾਲੇ ਪਾਸੇ ਤੋਰਦੇ ਨੇ ਵੀ ਇਸ ਜੀਵਨ ਨੂੰ ਚੰਗੇ ਲੇਖੇ ਲਾ ਲਾ, ਇਹੀ ਤੇਰੇ ਕੰਮ ਆਉਣਾ ਹੈ। ਅਵਗੁਣ ਤਿਆਗ ਅਤੇ ਗੁਣ ਗ੍ਰਹਿਣ ਕਰ, ਇਹੀ ਤਾਂ ਮਕਸਦ ਹੈ ਗੁਰਬਾਣੀ ਦਾ। ਅਤੇ ਵਿਣ ਗੁਣ ਕੀਤੇ ਭਗਤ ਨਾ ਹੋਏ, ਭਗਤੀ ਚਾਹੁੰਦਾ ਹੈ ਅਤੇ ਗੁਣਾਂ ਤੋਂ ਬਿਨਾਂ ਨਹੀਂ ਜਿਉਣੇ। ਜੇ ਪੱਲੇ ਗੁਣ ਨਹੀਂ ਪਏ, ਜੇ ਛੇਜੇ ਜੇ ਗੁਣ ਫਲਣ ਲੱਗ ਪਏ, ਸਮਝ ਲਓ ਭਗਤੀ ਸਾਡੀ ਸਫਲ ਹੀ ਹੋਣੀ ਲੱਗ ਪਈ। ਹੁਕਮ ਚਲਾਏ ਆਪਣੇ ਕਰਮੀ ਵਾਹੇ ਕਲਾਮ, ਅਤੇ ਆਪਣੇ ਕਰਮਾਂ ਦੇ ਮੁਤਾਬਕ ਹੀ ਉਸਦੀ ਕਲਮ ਜਿਹੜੀ ਵਹੀ ਹੈ ਤੁਹਾਡੇ ਮੱਥੇ 'ਤੇ, ਉਹਦੇ ਮੁਤਾਬਕ ਉਹੋ ਜਿਹੇ ਕੰਮ 'ਚ ਪੈ ਗਏ। ਜਿਹਨੇ ਚੋਰੀ ਕਰਨੀ ਫੜਿਆ ਵੀ ਉਹਨਾਂ ਹੀ ਜਾਣਾ ਭਾਈ, ਜਿਹਨੇ ਸਿਮਰਨ ਕਰਨਾ ਉਹਦਾ ਲੇਖੇ ਪੈ ਜਾਣਾ ਹੈ। ਨਾਨਕ ਸੱਚਾ ਸੱਚ ਨਾਏ, ਸੱਚ ਸਭਾ ਦੀ ਬਾਣ। ਅਸਲ 'ਚ ਨਿਰੰਕਾਰ ਦਾ ਨਾਮ ਹੀ ਸੱਚਾ, ਉਹਦੇ ਨਾਲ ਜੁੜਨ ਵਾਲੇ ਸੱਚੇ ਨੇ, ਅਤੇ ਸੱਚੇ ਦਾ ਹੀ ਸਾਰੇ ਪਾਸੇ ਹੁਕਮ ਚੱਲਦਾ ਹੈ। ਇਸ ਲਈ ਗੁਰਬਾਣੀ ਨੇ ਵਾਰ ਵਾਰ ਕਿਹਾ ਹੁਕਮ ਰਜਾਈ ਚੱਲਣਾ, ਉਸ ਨਿਰੰਕਾਰ ਦੀ ਰਜਾ ਨੂੰ, ਉਸ ਦੇ ਹੁਕਮ ਨੂੰ ਪਛਾਣ ਲਈਏ ਤਾਂ ਜੀਵਨ ਸਫਲਾ ਹੋ ਜਾਂਦਾ ਹੈ, ਲੇਖੇ ਲੱਗ ਜਾਂਦਾ ਹੈ, ਸਾਡਾ ਜੀਵਨ ਅਨੁਸਾਰੀ ਹੋ ਗਿਆ, ਅਤੇ ਸਖੈਨ ਤਰਨਾ ਸੰਸਾਰ। ਅੱਗੇ ਮੇਰੇ ਮਾਲਕ ਪੌੜੀ ਆ ਗਈ ਹੈ ਜੀ, ਜਿਹਦੇ 'ਚ ਰਿਜ਼ਲਟ ਕੱਢਦੇ ਨੇ, ਫਿਰ ਸੱਚੇ ਨਾਮ ਦੀ ਬਾਤ ਕਰਨਗੇ। ਪਹਿਲਾਂ ਪੰਡਿਤ ਨੂੰ ਸੰਬੋਧਨ ਕੀਤਾ, ਅਤੇ ਦੂਜੇ ਵਿੱਚ ਜਿੰਨੇ ਵੱਖੋ ਵੱਖਰੇ ਕੈਟਾਗਰੀਆਂ ਨੇ ਮਨੁੱਖ ਦੀਆਂ, ਉਹਨਾਂ ਨੂੰ ਸਮਝਾ ਕਰਕੇ, ਅਤੇ ਉਹਨਾਂ ਨੂੰ ਕਿਹਾ ਵੀ ਜੇ ਤੁਹਾਡੇ ਆਪਣੇ ਜਿਹੋ ਜਿਹੇ ਕਰਮ ਕਰਦੇ ਤਾਂ ਤੁਸੀਂ ਇਹੋ ਜਿਹੇ ਹੋ ਗਏ, ਅਤੇ ਹੁਣ ਚੰਗੇ ਹੋਣ ਦਾ ਜ਼ਿਕਰ ਕਹਿਣ ਲੱਗੇ। ਨਾਏ ਮਨ ਹੈ ਸੁੱਖ ਉਪਜੈ, ਜੇ ਨਿਰੰਕਾਰ ਦੇ ਨਾਮ ਨੂੰ ਮੰਨ ਕੇ ਸੁਣਿਆ ਮਨ ਮਨ ਕੀਤਾ ਪਾਓ, ਸੁਣਿਆ ਮੰਨਿਆ ਮਨ ਕੀਤਾ ਪਾਓ, ਜੇ ਨਿਰੰਕਾਰ ਦੇ ਨਾਮ ਨੂੰ ਸੁਣਦੇ ਹੋ ਤੇ ਸੁੱਖ ਉਪਜੇ, ਉਹਦੇ ਵਿੱਚੋਂ ਸੁੱਖ ਹੀ ਉਪਜੇਗਾ, ਦੁੱਖ ਨਹੀਂ ਜੇ ਉਪਜੇ ਕਦੀ। ਸੁੱਖ ਨਿਰੰਕਾਰ ਸੁੱਖ ਨਾ ਹੀ ਰਹੇ ਹਰ ਭਗਤ ਬਿਨਾਂ। ਕਹਿਣ ਲੱਗੇ ਨਾਏ ਮੰਨਿਆ ਸੁੱਖ ਉਪਜੇ, ਨਾਮ ਮੈਂ ਗਤ ਹੋਈ, ਨਾਮ ਨਾਲ ਹੀ ਤੇਰੀ ਗਤੀ ਹੋਣੀ ਹੈ, ਨਾਮ ਨਾਲ ਹੀ ਤੈਨੂੰ ਮੁਕਤੀ ਮਿਲਣੀ ਹੈ, ਨਾਮ ਨਾਲ ਹੀ ਸ਼ੁਭ ਗੁਣ ਪੈਦਾ ਹੋਣੇ, ਨਾਮ ਨਾਲ ਕੋ ਕਰਮ ਛੁੱਟਣੇ ਨੇ।
ਨਾਮ ਨਾਲ ਜੁੜਿਆ ਸੀ ਚੰਗੇ ਪਾਸੇ ਤੇਰਾ ਮਾਰਗ ਹੋਣਾ, ਨਾ ਇਹ ਮੰਨਿਆ ਹੈ ਪੱਤ ਪਾਈ ਹੈ, ਇੱਜ਼ਤ ਪੱਤ ਮਾਣ ਸਤਿਕਾਰ ਨਾਮ ਜਪਣ ਵਾਲਿਆਂ ਨੂੰ ਮਿਲਦਾ ਹੈ, ਵਕਾਰ ਕਮਾਉਣ ਵਾਲਿਆਂ ਨੂੰ ਕੋਈ ਪੂਜਾ ਨਹੀਂ ਜੇ ਕਰਦਾ। ਹਿਰਦੇ ਹਰ ਸੋਈ ਨਾ ਮੰਨਣ ਨਾਲ ਹਿਰਦੇ ਵਿੱਚ ਨਿਰੰਕਾਰ ਦਿਸ ਜਾਂਦਾ ਹੈ, ਉਹਦਾ ਹੋਂ ਦਾ ਪਰਦਾ ਟੁੱਟ ਜਾਂਦਾ ਹੈ। ਬਿਨ ਪੇਖੇ ਦੁਰਾਇਓ ਨਾ ਹੈਗਾ ਤੇ ਭੰਭੀਰੀ ਕੇ ਪਾਤ ਪਰ ਦੋ, ਭੰਭੀਰੀ ਦੇ ਜਿਹੜੀ ਉੱਡਣ ਵਾਲੀ ਤਿੱਤਲੀ ਦੇ ਖੰਭ ਜਿੰਨਾ ਹੀ ਪੜਦਾ ਹੈ ਉਹ ਵੀ ਪੜਦਾ ਹੋਂਦਾ ਹੈ, ਟੁੱਟਦੀ ਬੜੀ ਛੇਤੀ ਹੈ, ਭਾਰਾ ਕੋ ਵੱਡਾ ਨਹੀਂ। ਨਾ ਇਹ ਮੰਨੀਏ ਭਾਉ ਜਲ ਲੰਘੀ ਹੈ, ਨਾ ਮੰਨਣ ਦੇ ਨਾਲ ਸੰਸਾਰ ਸਾਗਰ ਨੂੰ ਤਰਿਆ ਜਾਂਦਾ ਹੈ ਬੜਾ ਸਖੈਨ ਢੰਗ ਦੇ ਨਾਲ। ਨਾ ਇਹ ਮੰਨੀਏ ਭਾਉ ਜਲ ਲੰਘੀ ਹੈ, ਫਿਰ ਵਿਘਨ ਨਾ ਹੋਈ, ਫਿਰ ਕਿਸੇ ਵੀ ਮਾਰਗ ਦਾ ਕੋਈ ਅੜਿੱਕਾ ਨਹੀਂ ਜੇ ਰਹਿੰਦਾ, ਸਿੱਧਾ ਗਾਡੀ ਰਾਹ। ਨਾਮ ਇੱਕ ਗਾਡੀ ਰਾਹ ਹੈ, ਕੋਈ ਝਮੇਲਾ ਨਹੀਂ, ਸਿੱਧਾ ਰੱਬ ਦਾ ਨਾਂ ਲਓ ਤੇ ਸਿੱਧੇ ਲੇਖੇ ਲੱਗ ਜਾਓ। ਨਾ ਮੰਨੀਏ ਭਾਉ ਜਲ ਲੰਘੀਏ, ਫਿਰ ਵਿਘਨ ਨਾ ਹੋਈ, ਨਾ ਮੰਨੀਏ ਪੰਥ ਪ੍ਰਗਟਾ। ਨਾਮ ਮੰਨਣ ਦੇ ਨਾਲ, ਨਾਮ ਜਪਣ ਦੇ ਨਾਲ ਜਿਹੜਾ ਅਗਲਾ ਮਾਰਗ ਹੈ ਸਭ ਸਾਫ਼ ਹੋ ਜਾਂਦਾ ਹੈ, ਪ੍ਰਗਟ ਹੋ ਜਾਂਦਾ, ਦਿਸਣ ਲੱਗ ਜਾਂਦਾ, ਸੱਚੇ ਮਾਰਗ ਦੀ ਸੋਝੀ ਹੋ ਜਾਂਦੀ ਹੈ, ਕਿੱਥੋਂ ਬਚਣਾ ਕਿੱਥੋਂ, ਸਭ ਐਂ ਪ੍ਰਗਟ। ਨਾਮੇ ਸਭ ਲੋਈ, ਨਾਮ ਨਾਲ ਨਿਰੰਕਾਰ ਸਾਰੇ ਸੰਸਾਰ ਦੀ ਸੋਝੀ ਹੁੰਦੀ ਹੈ, ਲੋਈ ਦੀ ਸੰਸਾਰ ਦੀ ਸੋਝੀ ਹੁੰਦੀ ਹੈ। ਨਾਨਕ ਸਤਿਗੁਰ ਮਿਲਿਆ ਨਾਉ ਮੰਨੀਐ, ਜਿਹੜੇ ਗੁਰੂ ਨਾਲ ਮਿਲ ਕੇ ਨਾਮ ਨੂੰ ਮੰਨਣਾ ਸ਼ੁਰੂ ਕਰਦੇ ਨੇ, ਨਾਮ ਨੂੰ ਸਿਮਰਨਾ ਸ਼ੁਰੂ ਕਰਦੇ ਨੇ, ਹਿਰਦੇ 'ਚ ਵਸਾ ਦਿੰਦੇ ਨੇ, ਜਿਨ ਦੇਵੇ ਸੋਈ ਕੌਣ, ਜਿਨ੍ਹਾਂ ਨੂੰ ਨਿਰੰਕਾਰ ਆਪ ਉਹਨਾਂ ਦੇ ਕਰਮ ਵੇਖ ਕੇ ਟੁੱਟ ਕੇ ਅਤੇ ਝੋਲੀ ਭਰ ਦਿੰਦਾ ਹੈ। ਗੁਰੂ ਕਿਰਪਾ ਕਰੇ ਆਪਾਂ ਸਾਰੇ ਨਿਰੰਕਾਰ ਦੇ ਨਾਮ ਨੂੰ ਜਪ ਸਕੀਏ, ਫੋਕਟ ਕਰਮ ਜਿਹੜੇ ਸਾਰੇ ਤਿਆਗ ਦੀਏ, ਜਿਨ੍ਹਾਂ ਕੰਮਾਂ ਤੋਂ ਸਾਨੂੰ ਗੁਰਜ ਵਰਜਦਾ ਹੈ, ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ, ਉਹ ਸਾਰੇ ਕੰਮ ਤਿਆਗ ਦੇ ਜਿਨ੍ਹਾਂ ਨਾਲ ਸਾਨੂੰ ਨਿਰੰਕਾਰ ਵਿਸਰਦਾ ਹੈ। ਅਤੇ ਹਮੇਸ਼ਾ ਹਮੇਸ਼ਾ ਅਰਦਾਸ ਬੇਨਤੀ ਜੋਦੜੀ ਕਰਦੇ ਰਹੀਏ ਕਿ ਮਾਲਕ ਸਮਰੱਥ ਹੈ, ਉਹ ਐਸਾ ਗਿਆਨ ਬਖਸ਼ਦਾ ਹੈ ਕਿ ਸਾਡਾ ਹਰ ਪਲ ਗੁਰੂ ਅਨੁਸਾਰੀ ਹੋ ਜਾਏ, ਚੱਲਦਿਆਂ ਫਿਰਦਿਆਂ ਉੱਠਦਿਆਂ ਬੈਠਿਆਂ ਸੁੱਤਿਆਂ ਜਾਗਦਿਆਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੁੱਤ ਜੋੜ ਕੇ, ਅਤੇ ਜਦੋਂ ਅਰਦਾਸ ਬੇਨਤੀ ਜੋਦਰੀ ਕਰਾਂਗੇ ਅਤੇ ਰਹਿਮਤਾਂ ਕਰਨ ਲੱਗਾ ਮੇਰੇ ਮਾਲਕ, ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ, ਰਾਏ ਬੁਲਾਰ 'ਤੇ ਕਿਰਪਾ ਹੋ ਗਈ, ਰਹਿਮਤ ਹੋ ਗਈ, ਬਸ ਅੱਜ ਤੀਕ ਜਿੱਥੇ ਬਾਬੇ ਨਾਨਕ ਦਾ ਨਾਂ ਹੈ ਨਾ, ਉੱਥੇ ਬਾਬੇ ਨਾਨਕ ਨਾਲ ਜੁੜੇ ਹੋਏ ਗੁਰਸਿੱਖਾਂ ਦਾ ਨਾਮ ਚੱਲਦਾ ਹੈ, ਉਹ ਵੀ ਅਮਰ ਹੋ ਗਏ, ਉਹ ਇਤਿਹਾਸ ਬਣ ਗਏ, ਉਹ ਪ੍ਰੇਰਣਾਦਾਇਕ ਬਣ ਗਏ। ਐਸੇ ਗੁਰ ਕੋ ਬਲ ਬਲ ਜਾਣਾ ਚਾਹੀਦਾ ਹੈ। ਸੱਚੇ ਪਾਤਸ਼ਾਹ ਫਿਰ ਉਹੀ ਬਾਤ ਫਿਰ ਕਹਿ ਦਈਏ, ਇੱਥੇ ਮੁਕਤੀ ਸਰੀਰਾਂ ਨਾਲ ਨਹੀਂ, ਜੇ ਮੁਕਤੀ ਮਿਲਦੀ ਹੈ ਨਿਰੰਕਾਰ ਦੇ ਪਾਵਨ ਬਚਨਾਂ ਨੂੰ ਜੋ ਤੁਰਕੀ ਬਾਣੀ ਵਿੱਚ ਸਾਨੂੰ ਦਿੱਤੇ ਗਏ ਨੇ, ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿੰਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਗੁਰੂ ਕਿਰਪਾ ਕਰੇ ਕਿ ਅਸੀਂ ਜਦੋਂ ਗੁਰੂ ਘਰ ਆਉਂਦੇ ਹਾਂ ਕੁਝ ਨਾ ਕੁਝ ਬਚਨ ਲੈ ਕੇ ਜਾਈਏ, ਇੱਕ ਬਚਨ ਵੀ ਗੁਰੂ ਘਰ ਲੈ ਕੇ ਜਾਣ ਲੱਗ ਪਿਆ ਨਾ, ਜਿੰਨੇ ਵਾਰੀ ਆਈਏ ਇੱਕ ਬਚਨ, ਇੱਕ ਔਗਣ ਤਿਆਗਣਾ ਸ਼ੁਰੂ ਕਰ ਦਈਏ, ਇੱਕ ਅੱਜ ਛੱਡਿਆ ਹੈ, ਇੱਕ ਕੱਲ੍ਹ ਜੋ ਮਹੀਨੇ ਬਾਅਦ ਆਉਂਦੇ ਵੀ, ਮੈਂ ਕੱਲ੍ਹ ਪਰਸੋਂ ਇੱਕ ਜ਼ਿਕਰ ਕੀਤਾ ਸੀ, ਗੁਰੂ ਕੇ ਸਿੱਖ ਗੁਰੂ ਕੀ ਹਜ਼ੂਰ 'ਚ ਆ ਕੇ ਆਪਣਾ ਲੇਖਾ ਜੋਖਾ ਰੱਖਦੇ ਰਹੇ, ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਕਿਹਾ ਸੱਚੇ ਪਾਤਸ਼ਾਹ ਨੇ ਕਿ ਆਪਣਾ ਲੇਖਾ ਜੋਖਾ ਲਿਖਦੇ ਰਿਹਾ ਕਰੋ ਅਤੇ ਮਹੀਨੇ ਬਾਅਦ ਗੁਰੂ ਕੀ ਹਜ਼ੂਰ 'ਚ ਆ ਕੇ ਪੜ੍ਹ ਦਿਆ ਕਰੋ ਕਿ ਕਿੰਨੇ ਕੁ ਪਾਪ ਕੀਤੇ, ਕਿੰਨੇ ਕੁ ਪੁੰਨ ਕੀਤੇ। ਅਤੇ ਉਹਨਾਂ ਗੁਰਸਿੱਖਾਂ ਨੇ ਸੱਚ ਲਿਖ ਕੇ ਲੈ ਆਉਂਦਾ, ਉਹਨਾਂ ਕਿਹਾ ਸੀ ਅਸੀਂ ਝੂਠ ਬੋਲਣ ਵਾਲੇ ਹਾਂ, ਸਾਡਾ ਝੂਠ ਤੋਂ ਬਿਨਾਂ ਗੁਜ਼ਾਰਾ ਨਹੀਂ, ਸੱਚੇ ਪਾਤਸ਼ਾਹ ਕੋਈ ਤਰੀਕਾ ਦੱਸੋ, ਝੂਠ ਛੁੱਟ ਗਏ।
ਅਸੀਂ ਸੱਚ ਦੇ ਨੇੜੇ ਜੁੜ ਸਕੀਏ, ਸੱਚ ਬੋਲ ਸਕੀਏ, ਸੱਚ ਨਾਲ ਜੁੜ ਸਕੀਏ, ਸੱਚ ਨੂੰ ਅਪਣਾ ਸਕੀਏ। ਸੱਚੇ ਪਾਤਸ਼ਾਹ ਨੇ ਕਿਹਾ ਸੀ ਸ਼ਾਮ ਨੂੰ ਸੌਣ ਲੱਗਿਆਂ ਲੇਖਾ ਜੋਖਾ ਲਿਖ ਲਿਆ ਕਰੋ ਕਿ ਅੱਜ ਕਿੰਨੇ ਕੁ ਪਾਪ ਕੀਤੇ, ਕਿੰਨੇ ਕੁ ਪੁੰਨ ਕੀਤੇ। ਅਤੇ ਜਦੋਂ ਗੁਰੂ ਕੀ ਹਜ਼ੂਰੀ 'ਚ ਉਹ ਲਿਆ ਕੇ ਉਹ ਪੇਪਰ ਪੇਸ਼ ਕਰਦੇ, ਉਹ ਪੜ੍ਹ ਕੇ ਸੁਣਾ ਦਿੰਦੇ ਸਨ ਅਤੇ ਸ਼ਰਮਿੰਦਗੀ ਆਉਂਦੀ ਸੀ। ਸੱਚ ਲਿਖਦੇ ਸਨ, ਸੱਚੇ ਪਾਤਸ਼ਾਹ ਕਹਿਣ ਲੱਗੇ ਬਹੁਤ ਪਾਪ ਨੇ ਅਤੇ ਪੁੰਨ ਕੋਈ ਵਿਰਲਾ ਵਿਰਲਾ। ਸੱਚੇ ਪਾਤਸ਼ਾਹ ਨੇ ਕਿਹਾ ਲੱਗੇ ਰਹੋ, ਸ਼ਾਬਾਸ਼, ਕਿਰਪਾ ਕਰੇਗਾ ਮਾਲਕ। ਨਾਲ ਕਿਹਾ ਸੀ ਸ਼ਬਦ ਸੁਣਨਾ ਹੈ, ਸ਼ਬਦ ਦਾ ਕੀਰਤਨ ਸੁਣਨਾ ਹੈ, ਸ਼ਬਦ ਦੇ ਵਿਚਾਰ ਸੁਣਨੀ ਹੈ। ਧਰਮਸ਼ਾਲਾ ਬਣਾਉਣ ਪਿੰਡ 'ਚ ਬਣਾਈ ਸੀ ਅਤੇ ਆ ਕੇ ਆਪਣਾ ਪੇਸ਼ ਕਰਦੇ ਰਹੇ। ਅਗਲੇ ਮਹੀਨੇ ਹੋਰ ਫਿਰ ਆਏ, ਫਿਰ ਅਜੇ ਪਾਪ ਬਹੁਤ ਨੇ ਲੇਕਿਨ ਪੁੰਨ ਵਧਣੇ ਸ਼ੁਰੂ ਹੋ ਗਏ। ਅਗਲੇ ਮਹੀਨੇ ਹੋਰ, ਅਗਲੇ ਮਹੀਨੇ ਹੋਰ, ਅਗਲੇ ਮਹੀਨੇ ਹੋਰ। ਕਹਿੰਦੇ ਛੇਵੇਂ ਮਹੀਨੇ ਦੀ ਜਦੋਂ ਰਿਪੋਰਟ ਲੈ ਕੇ ਆਏ ਤਾਂ ਇੱਕ ਵੀ ਪਾਪ ਬਾਕੀ ਨਹੀਂ ਰਿਹਾ, ਕੇਵਲ ਅਤੇ ਕੇਵਲ ਪੁੰਨ ਹੀ ਰਹਿ ਗਿਆ। ਗੁਰੂ ਕਿਰਪਾ ਕਰੇ ਅਸੀਂ ਸਿੱਖ ਲਈਏ। ਗੁਰੂ ਇਤਿਹਾਸ ਬੜਾ ਕੁਛ ਸਮਝਾਉਂਦਾ, ਤੁਰਕੀ ਬਾਣੀ ਸਾਨੂੰ ਵਾਰ ਵਾਰ ਸਮਝਾਉਣਾ ਕਰਦੀ ਹੈ ਕਿ ਆਓ ਗੁਰੂ ਕੀ ਹਜ਼ੂਰੀ 'ਚ ਮਨ ਬਿੱਤੀਆਂ ਇਕਾਗਰ ਕਰਕੇ ਅਸੀਂ ਬੈਠਣਾ ਸਿੱਖ ਲਈਏ ਅਤੇ ਗੁਰੂ ਸਾਡੀਆਂ ਝੋਲੀਆਂ ਭਰਨ ਨੂੰ ਬੈਠਾ ਹੋਇਆ, ਕਿਉਂਕਿ ਉਹਦਾ ਇੱਕ ਭੰਡਾਰ ਹੈ ਬਹੁਤ ਜ਼ਿਆਦੇ। ਘਰ ਤਾਂ ਤੇਰੇ ਸਭ ਕੁਛ ਹੈ, ਸਭ ਕੁਛ ਹੈ, ਸੰਸਾਰ ਦੇ ਪਦਾਰਥ, ਸੰਸਾਰ ਦੇ ਸੁੱਖ, ਨਿਰੰਕਾਰ ਦੇ ਦਰ ਦੀਆਂ ਚਾਬੀਆਂ ਮਾਲਕ ਬਖਸ਼ ਦਿੰਦਾ। ਖੁਦਾ ਲੈ ਪਏ ਮਾਲਾ ਮਾਲ ਕਰਨਾ, ਜਦੋਂ ਨਦਰ ਹਾਲ ਹੋ ਜਾਂਦਾ ਘਰ ਘਾਟਾ ਕੋਈ ਨਹੀਂ। ਸੰਸਾਰੀ ਬੰਦੇ ਕਿਸੇ ਕੋਲ ਮੰਗਣ ਚੱਲ ਜਾਈਏ, ਉਹ ਕਰੋੜ ਵਿੱਚੋਂ 10,000, 20,000, 10,00,000 ਵੀ ਦੇ ਦੇ ਅਤੇ ਪਿੱਛੇ ਘੱਟ ਜਾਂਦਾ ਖਜ਼ਾਨਾ। ਜਿਉਂ ਜਿਉਂ ਵੰਡੇਗਾ ਤੂੰ ਘੱਟ ਜਾ, ਇੱਥੇ ਵੰਡਦੇ ਸਦੀਆਂ ਹੋ ਗਈਆਂ ਨੇ, ਜੁਗਾ ਜੁਗੰਤਰ ਖਾਈ ਦਿੰਦਾ ਦੇ ਲੈਂਦੇ ਥੱਕ ਪਾਏ। ਉਸ ਮਾਲਕ ਦੇ ਭੰਡਾਰੇ ਇੰਨੇ ਵੱਡੇ ਨੇ ਕਿ ਲੈਣ ਵਾਲੇ, ਖਾਣ ਵਾਲੇ ਮੰਗਤੇ ਬਣ ਬਣ ਕੇ, ਲੱਦ ਕੇ, ਜਾ ਕੇ ਅਤੇ ਉਹਦੇ ਭੋਗ ਭੋਗ ਕੇ ਸੰਸਾਰ ਤੋਂ ਤੁਰ ਗਏ ਨੇ, ਲੇਕਿਨ ਉਹਦੇ ਪਦਾਰਥ ਨਹੀਂ ਮੁੱਕੇ। ਗੁਰੂ ਕਿਰਪਾ ਕਰੇ ਆਪਾਂ ਇਸ ਭਾਵਨਾ ਦੇ ਨਾਲ, ਇਕਾਗਰਤਾ ਦੇ ਨਾਲ ਗੁਰੂ ਕਾ ਸ਼ਬਦ ਸੁਣ ਲਿਆ ਕਰੀਏ, ਗੁਰੂ ਕੇ ਸ਼ਬਦ ਦਾ ਲੰਗਰ ਛਕਿਆ ਕਰੀਏ। ਬਾਕੀ ਲੰਗਰ ਪ੍ਰਸ਼ਾਦਾ ਸੰਸਾਰੀ ਜਿਹੜਾ ਹੈ ਉਹ ਤਾਂ ਸਾਡੇ ਘਰਾਂ ਵਿੱਚ ਵੀ ਹੈ ਅੰਨ ਪਾਣੀ, ਜੇ ਗੁਰੂ ਕੋਲੋਂ ਲੈਣ ਵਾਲੀ ਚੀਜ਼ ਹੈ ਤਾਂ ਉਹ ਗੁਰੂ ਕਾ ਸ਼ਬਦ ਹੈ। ਸ਼ਬਦ ਦਾ ਲੰਗਰ ਲਿਖ ਕੇ ਜੇ ਕੋ ਖਾਵੇ, ਜੇ ਕੋ ਪੁੰਚੈ, ਤਿਸਕਾ ਹੋਏ ਆਧਾਰੋ। ਇੱਥੇ ਨਾਮ ਦੀ ਬਾਤ ਹੈ, ਨਾਮ ਦਾ ਥਾਲ ਹੈ। ਇਸ ਥਾਲ ਵਿੱਚੋਂ ਕੁਝ ਨਾ ਕੁਝ 2-4 ਡੱਕੀਆਂ ਛੱਕ ਕੇ ਜਾਣਾ ਹਰ ਗੁਰਸਿੱਖ ਦਾ ਫਰਜ਼ ਹੈ ਅਤੇ ਥਾਲ ਦਾ ਪਦਾਰਥ ਨਹੀਂ ਜੇ ਮੁੱਕਣਾ, ਹਮੇਸ਼ਾ ਤਿਆਰ ਬਰ ਤਿਆਰ ਅਤੇ ਤਾਜ਼ੇ ਤੋਂ ਤਾਜ਼ਾ ਹੋਏਗਾ। ਗੁਰੂ ਕਿਰਪਾ ਕਰੇ ਅਸੀਂ ਅਰਦਾਸ ਬੇਨਤੀ ਕਰੀ ਸੱਚੇ ਪਾਤਸ਼ਾਹ ਰਹਿਮਤ ਵਰਤਾ।

0: ਉਹਨਾਂ ਚੋਂ ਕਹਿੰਦੇ ਕਿਵਾਂ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਏ ਜਿਸ ਚਿੱਠੇ ਸਪਤ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਤੇ ਆਵੇ ਧਾਏ ਸਪਤਾਈ ਹੋਏ ਸਹਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਅੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰੇ ਸਿੱਖੀ ਕੇ ਸਭ ਸਵਾ ਸਤਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਹੋਏ ਜਾਂ ਜਾ ਖਾਲਸਾ ਜੀ ਸਾਹਿਬ ਤਹ ਤਹਰ ਸ਼ਰਿਆ ਦੇਗ ਤੇ ਫਤਿਹ ਬਿਰਦ ਕੀ ਪਾਏ ਪੰਥਕ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੁੰਕੀਆਂ ਝੰਡੇ ਵੰਗੇ ਜੁਗੋ ਹੋ ਜੁਗ ਅਟਲ ਧਰਮ ਕਹਿ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਾਹਿਬ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਨਿਮਾਣਿਓ ਕਿ ਮਾਨ ਤਾਣਿਓ ਕਿ ਤਾਨ ਲੁੱਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੋਏ ਕਰ ਜੋੜ ਕਰੂ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰੂ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਰੇ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਕੋ ਸੁੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸੰਗਤਾਂ ਦੂਰ ਦੁਰਾਡੇ ਪਿੱਛੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਹਾਂ ਬਿੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਆਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵੀ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅਗਿਆ ਭਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ

0: ਸੁਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

ਵਿੱਚ ਧਾਤੂ ਪੰਚ ਆਪ ਪਾਵੇ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗੜ ਚੁਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗੋ ਜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕਿਰਤਾ ਕੀ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹੇਲਾ ਸਿਵਰੋ ਸਿਰਜਣ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹੇਲਾ ਓ ਵਾਰੀ ਜਿਤ ਸੋਹੇਲੇ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀ ਅੜੇ ਸੰਭਾਲੀਏ ਦੇਖੇ ਗਾ ਦੇ ਬਣਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲਕਰ ਭਾਵੋ ਤੇਲ ਦੇਹੋ ਸੱਜਣ ਸਿਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰਿਆ ਨਾਨਕ ਸੇ ਦੇ ਆਵਨ ਰਾਗਾ ਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇ ਸਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸਵੇ ਚਸੀਆਂ ਘੜੀਆਂ ਪਹਿਰਾ ਤਿੱਥੀ ਵਾਰੀ ਮਾਹੋ ਹੋਆ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇ ਤੇ ਵੇਸ ਰਾਗਤ ਨਾਸਰੀ ਮਹਲਾ ਪਹਿਲਾ ਗਗਨ ਮੈਂ ਥਾਰ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਭੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ ਰਾਹੋ ਸਹਿਸ ਤਵ ਨੈਨ ਨਨਾ ਨੈਨ ਹੈ ਤੋਹੇ ਕਹੋ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਕਹਿ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨਵਾਨ ਦਿਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਹਲੇ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੀ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਕੁਨ ਵੱਡਾ ਹੈ ਕਰ ਡੰਡਾਓਤ ਕੁਨ ਵੱਡਾ ਹੈ ਰਾਹੋ ਸਾਕਤ ਹਰ ਰਸਾਦ ਨਾ ਜਾਣਿਆ ਤਿਨ ਅੰਤਰ ਹੋ ਮੈਂ ਖੰਡਾ ਹੈ ਜਿਉ ਜਿਉ ਚਲੈ ਚੁਪੈ ਦੁਖ ਪਾਵੈ ਹੈ ਜਮਕਾਲ ਸਹਿ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਾਉ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖਾਟ ਚਲੋ ਹਰਲਾ ਅਗੇ ਵਸਨ ਸੋਹੇਲਾ ਔਦ ਘਟੇ ਦਿਨ ਸਰੈਣਾ ਰੇ ਮਨ ਗੁਰ ਮਿਲਤਾ ਸਵਾਰੇ ਰਹਾਓ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆਵੇ ਇਹੋ ਰਸ ਅਖਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਾਜੂ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਓ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਪੂਰੇ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਪੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿਦਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਸ੍ਰੇਠੀ ਸ਼ਬਦ ਕੁਜਾਏ ਤੀਕ ਬਹਾਦਰ ਸਿਮਰੀਏ ਕਰੁਣਾਉਣੀ ਦਾ ਬਹਿਤਾਏ ਸਭ ਥਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭਨਾ ਥਾਈ ਹੋਣਾ ਜੀ ਸਹਾਏ ਦਸਾਂ ਪਾਤਸ਼ਾਹ ਦੀ ਜਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਤ ਦਾ ਧਿਆਨ ਕਰਕੇ ਬੋਲਣਾ ਜੀ ਹੇ ਨਿਮਾਣਿਆਂ ਦੇ ਮਾਣੇ ਤਾਣਿਆਂ ਦੇ ਤਾਣੇ ਓਟਿਆਂ ਦੀ ਓਟ ਸਤਿਗੁਰੂ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਿਵਾਜ ਪਾਤਸ਼ਾਹ ਆਪ ਜੀਆਂ ਦੀ ਅਪਾਰ ਬਖਸ਼ਿਸ਼ ਮਹਿਰਾਮਤ ਦੇ ਸਦਕਾ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਸਰੂਪਾਂ ਦੀ ਕੀ ਟਹਿਲ ਸੇਵਾ ਹੋਈ ਸੋਹਿਲਾ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਜੀ ਦੇ ਜਾਪ ਕੀਤੇ ਗਏ ਸਮੁੱਚੇ ਸੇਵਾ ਨਿਭਾਉਂਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨਾ ਜੀ ਅੱਗੇ ਤੋਂ ਸਮਰਥ ਬਖਸ਼ਣੀ ਬਾਣੀ ਪੜ੍ਹੀ ਸੁਣੀ ਸਚਖੰਡ ਵਿਖੇ ਪ੍ਰਵਾਨ ਕਰਨੀ ਬਾਣੀ ਦਾ ਭਾਵ ਸਮੂਹ ਸਾਰ ਸੰਗਤ ਹਿਰਦੇ ਵਸਾਉਣਾ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਿਲ ਫੁਲਕੇ ਢਾਵਾਂ ਦਰ ਪ੍ਰਵਾਨ ਕਰਨੀਆਂ ਜੀ ਸਰਬੱਤ ਦਾ ਭਲਾ ਕਰਨਾ ਸਰਬੱਤ ਦੇ ਕਾਰਜ ਰਾਸ ਕਰਨੇ ਨੇ ਕਰੋ ਕਿਰਪਾ ਆਪ ਜੀਆਂ ਦੇ ਪਾਵਨ ਪਵਿੱਤਰ ਸਰੂਪ ਸਚਖੰਡ ਵਿਖੇ ਪਲੰਗ ਤੇ ਬਿਰਾਜਮਾਨ ਕਰਨ ਦੀ ਆਪ ਜੀ ਆਗਿਆ ਬਖਸ਼ਿਸ਼ ਕਰੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗਣੇ ਨਿਤ ਨੇਮ ਦੀਆਂ ਦਾਤਾਂ ਇਸੇ ਤਰ੍ਹਾਂ ਖੁੱਲੇ ਦਰਸ਼ਨ ਦੇ ਦਾਰੇ ਬਖਸ਼ਣੇ ਜੀ ਸਹੀ ਪੈਦੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਗੁਰੂ ਕੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ। ਸਤਿਗੁਰੂ ਜੀ ਰਹਿਮਤ ਕਰਨ, ਸਭਨਾ ਜੀਆਂ ਦੀਆਂ ਭਰੀਆਂ ਹਾਜ਼ਰੀਆਂ ਸਤਿਗੁਰੂ ਜੀ ਦਰ ਪ੍ਰਵਾਨ ਕਰਦੇ ਹੋਏ, ਦਰੋਂ ਕਰੋਂ ਗੁਰਸਿੱਖੀ ਦੀ ਦਾਤ, ਨਾਮ ਦੀ ਦਾਤ ਅਤੇ ਤੰਦਰੁਸਤੀਆਂ ਬਖਸ਼ਦੇ ਹੋਏ ਸਤਿਗੁਰੂ ਜੀ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਇਸੇ ਤਰ੍ਹਾਂ ਜੋੜ ਕੇ ਰੱਖ ਲੈਣ। ਅੱਜ ਸਤਿਗੁਰੂ ਜੀ ਨੇ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਸਾਡੀ ਝੋਲੀ ਪਾਏ ਨੇ, ਉਹ ਰਾਗ ਸੂਹੀ ਦੇ ਵਿੱਚ ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 771 ਔਰ 772 ਦੇ ਉੱਤੇ ਸੁਭਾਏਮਾਨ ਹੈ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਦੇ ਹੋਏ ਇਸ ਜੀਵਨ ਨੂੰ ਸਫਲਿਆ ਕਰ ਦੇਣ, ਤਾਂ ਜੋ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ, ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਕੀਤੇ ਜਾਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਣਗੇ। ਸਤਿਗੁਰੂ ਜੀ ਰਹਿਮਤ ਕਰਨ, ਸ਼ੁੱਧ ਬਾਣੀ ਇਕਾਗਰਤਾ ਸਹਿਤ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਂਕਾਰ। ਸਤਿਗੁਰੂ ਪ੍ਰਸਾਦ ਆਦਿਗੁਰ ਏ ਨਮੈ, ਜੁਗਾਦਿਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵ ਨਮੈ। ਅਸ਼ਟਪਦੀ ਸਿਮਰਾਓ, ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰਉ ਜਾਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਣ ਸਿਮਰਤ ਸੋਦਾਖਿਅਰ, ਕੀਨੇ ਰਾਮ ਨਾਮ ਏਕ ਆਖਿਅਰ। ਕਿਨ ਕਾ ਏਕ ਜਸ ਜੀ ਬਸਾਵੈ, ਤਾਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੂ, ਨਾਨਕ ਉਨ ਸੰਗ ਮੋਹੇ ਉਧਾਰੂ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਛ ਬੇਗਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ। ਪ੍ਰਭ ਕਾ ਸਿਮਰਨ ਸਾਧਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਦ ਸਿਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਾਹ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ। ਪ੍ਰਭ ਕਾ ਸਿਮਰ

ਭਗਤ ਪਾਇਆ ਤੁਮ ਪ੍ਰਕਾਸ਼, ਤਿਤ ਕਰ ਜਾਏ ਬਸਿਆ ਬਿਨਾਸੀ, ਕਹੋ ਨਾਨਕ ਕਾਟੀ ਜਮ ਫਾਸੀ। ਤਤ ਵਿਚਾਰ ਕਹੇ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ, ਆਵਾ ਗਵਨ ਮਿਟੈ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ। ਇਉਂ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਨ ਆਧਾਰ, ਅਨਕ ਉਪਾਵਨਾ ਛੂਟਣ ਹਾਰੇ, ਸਿਮਰਤ ਸਾਸਤ ਬੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਛਤ ਨਾਨਕ ਫਲ ਪਾਏ। ਸੰਗ ਨਾ ਚਾਲਸ ਤੇਰੇ ਧਨਾ, ਤੂੰ ਕਿਆ ਲਪਟਾਵੈ ਮੂਰਖ ਮਨਾ, ਸੁਤ ਮੀਤ ਕੁਟੰਬ ਅਰਬਨਤਾ, ਇਨ ਤੇ ਕਹੋ ਤੁਮ ਕਵਨ ਸੁਨਾਥਾ, ਰਾਜ ਰੰਗ ਮਾਇਆ ਬਿਸਥਾਰ, ਇਨ ਤੇ ਕਹੋ ਕਵਨ ਛੁਟਕਾਰ। ਅਸ ਹਸਤੀ ਰਥ ਅਸਵਾਰੀ, ਝੂਠਾ ਡੰਪ ਝੂਠ ਪਾਸਾਰੀ, ਜਿਨ ਦੀਏ ਤਿਸ ਬੁਝੈ ਨਾ ਬੇਗਾਨਾ, ਨਾ ਬਿਸਾਰ ਨਾਨਕ ਪਛਤਾਨਾ। ਗੁਰ ਕੀ ਮਤ ਤੂੰ ਲੇ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਬਿਖ ਜਾਹੇ, ਆਪ ਜਪੋ ਅਵਰਾ ਨਾਮ ਜਪਾਵਹੁ, ਸੁਨਤ ਕਹਿਤ ਰਹਿਤ ਗਤ ਪਾਵਹੁ, ਸਾਰ ਭੂਤ ਸਤ ਹਰ ਕੋ ਨਾਉ, ਸਹਿ ਸੁਭਾਏ ਨਾਨਕ ਗੁਣ ਗਾਉ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹੋਮੈ ਬੇਖ ਫੈਲ, ਹੋਹੇ ਅਚਿੰਤ ਵਸੈ ਸੁਖ ਨਾਲ, ਸਾਸ ਗਰਾਸ ਹਰ ਨਾਮ ਸਮਾਲ, ਛਾੜ ਸਿਆਣ ਪਸਗਲੀ ਮਨਾ, ਸਾਧ ਸੰਗ ਪਾਵੈ ਸੱਚ ਧਨਾ, ਹਰ ਪੂੰਜੀ ਸੰਚ ਕਰੋ ਵਿਵਹਾਰ, ਇਹਾਂ ਸੁਖ ਦਰਗਾ ਜੈਕਾਰ। ਸਰਬ ਨਿਰੰਤਰ ਏਕੋ ਦੇਖ, ਕਹੁ ਨਾਨਕ ਜਾ ਕੈ ਮਸਤਕ ਲੇਖ, ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹਿਓ ਪ੍ਰਭ ਵਿਆਪ, ਅਨਕ ਬਿਸਥਾਰ ਏਕ ਤੇ ਭਰੇ, ਏਕ ਆਰਾਧ ਪ੍ਰਾਸ਼ਤ ਗਏ, ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਇਕ ਜਾਤਾ। ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ, ਤਉ ਸਰਨਾਏ ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ, ਸਾਧ ਜਨਾ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੇ ਸਰਦਾ ਪੂਰ, ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੈ ਧਿਆਵੋ, ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ। ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ, ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ, ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ, ਸੁਭਾਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧ ਕੈ ਸੰਗ, ਪਰੇ ਸਰਨ ਆਨ ਸਭ ਤਿਆਗ, ਅੰਤਰ ਪ੍ਰਗਾਸ ਆਨ ਦਿਨ ਲਿਵ ਲਾਗ, ਬਡਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕਉ ਪ੍ਰਭ ਹੋਇਓ ਦਇਆਲ, ਸੇਵਕ ਕੀਨੋ ਸਦਾ ਨਿਹਾਲ, ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭ੍ਰਮ ਗਇਆ, ਐਸ਼ ਪੁਨੀ ਸਰਧਾ ਸਭ ਪੂਰੀ, ਰਵ ਰਹਿਆ ਸਦ ਸੰਗ ਹਜੂਰੀ, ਜਿਸ ਕਾਸਾ ਤਿਨ ਲੀਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉਂ ਵਿਸਰੈ ਜੇ ਘਾਲ ਨਾ ਪਾਨੈ, ਸੋ ਕਿਉਂ ਵਿਸਰੈ ਜੇ ਕੀਆ ਜਾਨੈ, ਸੋ ਕਿਉਂ ਵਿਸਰੈ ਜਿਨ ਸਭ ਕਿਛੁ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ, ਸੋ ਕਿਉਂ ਵਿਸਰੈ ਜੇ ਅਗਨ ਮੈਂ ਰਾਖੈ, ਗੁਰਪ੍ਰਸਾਦ ਕੋ ਬਿਰਲਾ ਲਾਖੈ, ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢੈ, ਜਨਮ ਜਨਮ ਕਾ ਟੂਟਾ ਗੰਢ ਹੈ, ਗੁਰਪੂਰੈ ਤਤ ਇਹ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰੋ ਇਹੋ ਕਾਮ, ਆਨ ਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵਹੁ, ਆਪ ਜਪਹੁ ਅਵਰਹ ਨਾਮ ਜਪਾਵਹੁ, ਭਗਤ ਪਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਸ਼ਾਰ, ਸਰਬ ਕਲਿਆਣ ਸੁਖ ਨਿਦ ਨਾਮ, ਬੂਢਤ ਜਾਤ ਪਾਏ ਬਿਸਰਾਮ, ਸਗਲ ਦੁਖ ਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣ ਤਾਸ, ਉਪਜੀ ਪ੍ਰੀਤ ਪ੍ਰੇਮ ਰਸ ਚਾਉ, ਮਨ ਤਨ ਅੰਤਰ ਇਹੀ ਸੁਆਉ, ਨੇਤਰੋਂ ਪੇਖ ਦਰਸ ਸੁਖ ਹੋਏ, ਮਨ ਬਿਗਸੈ ਸਾਧ ਚਰਨ ਧੋਏ, ਭਗਤ ਜਨਾ ਕੈ ਮਨ ਤਨ ਰੰਗ, ਬਿਰਲਾ ਕੋ ਪਾਵੇ ਸੰਗ, ਏਕ ਬਸਤ ਦੀਜੈ ਕਰ ਮਾਇਆ, ਗੁਰਪ੍ਰਸਾਦ ਨਾਮ ਜਪ ਲਇਆ, ਤਾਂ ਕੀ ਹੁਕਮਾਂ ਕਹੀ ਨ ਜਾਏ, ਨਾਨਕ ਰਹਿਆ ਸਰਬ ਸਮਾਏ, ਪ੍ਰਭ ਬਖਸੰਦ ਦੀਨ ਦਇਆਲ, ਭਗਤ ਵਸ਼ਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾਂ ਕਰਤ ਪ੍ਰਤਪਾਲ।
आद पुरख कारण करतार भगत जना के प्राण आधार जो जो जपै सो हुए पुनीत भगत पाए लावे मन हीत हम निर्गुनी यार नीच अजान नानक तुमरी शरण पुरख भगवान सर्व बैकुंठ मुक्त मुख पाए एक निमुख हर के गुण गाए अनक राज भोग बड़े आई हर के नाम की कथा मन पाई बहु भोजन का प्रसंगीत रसना जपती हर हर नीत भली सो करनी सोभा तनवंत हृदय बसे पूर्ण गुरमंत साध संग प्रभ देहु निवास सर्ब सुख नानक प्रगास सलोक सारगुण निर्गुण निरंकार सुन समाधि आप आपन किया नानका आपे ही फिर जाप अष्टपदी जब आकार एक अशना दृष्टेता पाप पुन तब कहते होता जब तारी आपन सुन समाद तब बैर विरोध किस संग कमात जब इसका वर्ण चिन्ह न जापत तब हरक सूग कहो किसे व्यापत जब अपन आप पार ब्रह्म तब मोह कहा किस होवत परम अपन खेल आप वरती जा नानक करने हार ना दूजा जब होवत प्रभ केवल तनी तब बंद मुक्त कहो किस को गनी जब एक है हर अगम पार तब नरक सुरक कहो कौन अवतार जब निर्गुण प्रभ सहज सुभाए तब सेव सकत कहो कि तठाए जब आपे आप अपनी जोत धरै तब कवन निडर कवन कथ डरै आपन चले तो आप करने हार नानक ठाकुर अगम अपार अविनाशी सुख आपन आसन तह जानम मरण कहो कहा विनाशन जब पूर्ण करता प्रभ सोए तब जम की त्रास कहो किस होए जब अवगत अगोचर प्रभ एका तब चित्र गुप्त कैस भूषत लेखा जब नाथ निरंजन अगोचर अगाधे तब कौन छुटे कौन बंधन बाधे आपन आप ही अचरजा नानक आपन रूप आप ही ऊपर जा जह निर्मल पुरख पुरख पात होता तह बिन मैल कहो क्या तोता जह निरंजन निरंकार निर्वाण तह कौन कौ मान कौन अभिमान जह स्वरूप केवल जगदीश तह शाल शिद्र लगत कहो कीस जह ज्योत स्वरूपी ज्योत संग समावै तह किसै भूख कवन त्रिपतावै करन करावन करने हार नानक करते का नाहे सुमार जब अपनी शोभा अपन संग बनाई तब कवन माए बाप मित्र सोत पहाई जय सर्व कला पे प्रवीण तह वेद कतेव कहा को चीन जब अपन आप उर धारै तो सगन अपसगन कहा विचारै जह आपन ऊच आपन आप नेरा तय कौन ठाकुर कौन कहिय चेरा बिस मन बिस्म रहे बिस्माद नानक अपनी गत जानो आप जह अशल अशेद अभेद समाया उहां किसै व्यापत माया आपस तो आपे आदेश तेहो गुण का नाही प्रवेश जह एक भगवंता तह कौन अचिंत किस लागे चिंता जह अपन आप पतियारा तह कौन कथ है कौन सुनने हारा बहु बेअंत ऊच ते ऊचा नानक आपस को आपे पाहूचा जह आप रचियो प्रपंच अकार तेहो गुण में कीनो बिसथार पाप पुन तय पई कहावत को नरक को सुर्ग बंशावत आल जाल माया जंजाल होमे मोह परम पह पार दुख सुख मान अपमान अनक प्रकार कियो बखियान आपन खेल आप कर देखै खेल संकोचै तौ नानक एक है जह अवगत भगत तह आप जह पसरै पसार संत प्रताप दुहु पाख का पे तनि उनकी सुबा उनहु बने आपे कौतुक करे आनंद छोज आपे रस भोगन निरजोग जिस भावै तिस आपन ना इलावै जिस भावै तिस खेल खिलावै बेसुमार अथा अगंत अतोलै ज्यों बुलावो तो त्यों नानक दास बोलै सलोक जी जंत के ठाकुरा आपे वर्तन हार नानक एको पसरिया दूजा कह दृष्टार अष्टपदी आप कथै आप सुनने हार आपे एक आप किस थार जत सुभावै तां सृष्ट उपाय अपने भाणे लय समाए
ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪਨ ਸੂਤ ਸਭ ਜਗਤ ਪਰੋਏ, ਜਾ ਕੋ ਪ੍ਰਭ ਜੀਉ ਆਪ ਬੁਝਾਏ, ਸਚ ਨਾਮ ਸੋਈ ਜਨ ਪਾਏ, ਸੋ ਸਮੁੰਦਰ ਸਹੀ ਤਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ, ਜੀ ਜੰਤਰ ਸਭ ਤਾਕੇ ਹਾਥ, ਦੀਨ ਦਇਆਲ ਅਨਾਥ ਕੁਨਾਥ, ਜਿਸ ਰਾਖੈ ਤਿਸ ਕੋਇ ਨਾ ਮਾਰੈ, ਸੋ ਮੂਆ ਜਿਸ ਮਨੋ ਵਿਸਾਰੈ, ਤਿਸ ਤਾਜਾ ਵਰ ਕਹਾਂ ਕੋ ਜਾਏ, ਸਾਬ ਸਿਰ ਏਕ ਨਿਰੰਜਨ ਰਾਏ, ਜੀ ਕੀ ਜੁਗਤ ਜਾਕੇ ਸਭ ਹਾਥ, ਅੰਤਰ ਬਾਹਰ ਸਨ ਜਾਨੋ ਸਾਥ, ਗੁਣ ਨਿਧਾਨ ਬੇਅੰਤ ਪਾਰ, ਨਾਨਕ ਦਾ ਸਦਾ ਬਲਹਾਰ, ਪੂਰਨ ਪੂਰ ਰਹੇ ਦਇਆਲ, ਸਭ ਉਪਰ ਹੋਵਤ ਕਿਰਪਾਲ, ਆਪਣੇ ਕਰਤਬ ਜਾਣੈ ਆਪ, ਅੰਤਰ ਜਮੇ ਰਹਿਓ ਬਿਆਪ, ਪ੍ਰਤਪਾਲੈ ਜੀਅਨ ਬਹੁ ਭਾਂਤ, ਜਿਉ ਜਿਉ ਰਚਿਓ ਸੋ ਤਿਸੈ ਧਿਆਤ, ਜਿਸ ਭਾਵੈ ਤਿਸ ਲਏ ਮਿਲਾਏ, ਭਗਤ ਕਰੈ ਹਰ ਕੇ ਗੁਣ ਗਾਏ, ਮਨ ਅੰਤਰ ਵਿਸ਼ਵਾਸ ਕਰਮਾਨਿਆ, ਕਰਨ ਹਾਰ ਨਾਨਕ ਇਕ ਜਾਣਿਆ, ਜਨ ਲਾਗਾ ਹਰ ਇਕ ਨਾਏ, ਤਿਸ ਕੀ ਆਸ ਨ ਬਿਰਥੀ ਜਾਏ, ਸੇਵਾ ਕੋ ਸੇਵਾ ਬਨਿਆਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉਪਰ ਨਹੀਂ ਵਿਚਾਰ, ਜਾ ਕੈ ਮਨ ਬਸਿਆ ਨਿਰੰਕਾਰ, ਬੰਧਨ ਤੋਰ ਭਏ ਨਿਰਵੈਰ, ਅਨ ਦਿਨ ਪੂਜੈ ਗੁਰ ਕੇ ਪੈਰ, ਏ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਸਾਧ ਸੰਗ ਮਿਲ ਕਰੋ ਆਨੰਦ, ਗੁਰ ਗਾਵੋ ਪ੍ਰਭ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਖਾ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਇਹੈ ਸੁਆਓ, ਆਠ ਪਹਿਰ ਪ੍ਰਾਪੇ ਖੋ ਮਿਨੇਰਾ, ਮਿਟਿਆ ਗਿਆਨ ਬਿਨਸੇ ਅੰਧੇਰਾ, ਸੁਣ ਉਪਦੇਸ਼ ਹਿਰਦੇ ਵਸਾਵੋ, ਮਨ ਇੱਛੇ ਨਾਨਕ ਫਲ ਪਾਵੋ, ਹਲਤ ਪਲਤ ਦੋਏ ਲਿਹੋ ਸਵਾਰ, ਰਾਮ ਨਾਮ ਅੰਤਰ ਉਰਤਹਾਰ, ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸੈ ਤਿਸ ਸਾਚ ਪਰੀਖਿਆ, ਮਨ ਤਨ ਨਾਮ ਜਪੋ ਲਿਵ ਲਾਏ, ਦੁਖ ਦਰਦ ਮਨ ਤੇ ਭਾਉ ਜਾਏ, ਸਚ ਵਾਪਾਰ ਕਰੋ ਵਾਪਾਰੀ, ਦਰਗਹਿ ਨਿਭਾਏ ਖੇਪ ਤੁਮਾਰੀ, ਏਕਾ ਟੇਕਰ ਕੋ ਮਨ ਮਾਹੇ, ਨਾਨਕ ਬਹੁਰ ਨ ਆਵੈ ਜਾਏ, ਤਿਸ ਤੇ ਦੂਰ ਕਹਾਂ ਕੋ ਜਾਏ, ਉਬਰੈ ਰਾਖਨ ਹਾਰ ਧਿਆਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ, ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕਉ ਕੋਇ ਨਾ ਪਹੁੰਚਣ ਹਾਰ, ਸਰ ਉਪਰ ਠਾਢਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੇ ਪੁਰਖ ਪ੍ਰਧਾਨ, ਜਿਸ ਮਨ ਬਸੈ ਸੁਹੂਤ ਨਿਹਾਲ, ਤਾਕੈ ਨਿਕਟ ਨ ਆਵਤ ਕਾਲ, ਅਮਰ ਭੈ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਤਿਹਾਇਆ ਸਲੋਕ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸੋ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸੋ, ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮੱਗਰੀ ਏਕ ਸਕਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾਹੇ, ਨੌ ਨੇ ਦੇ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਸਕਾ ਬਿਸਰਾਮ, ਸੁਣ ਸੁਮਾਦ ਅਨਹਤ ਤਹਿਨਾਦ, ਕਹਿਣ ਨ ਜਾਈ ਅਚਰਜ ਬਿਸਮਾਦ, ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋਜੀ ਪਾਏ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਤਰਨ ਮਾਹੇ ਆਕਾਸ਼ ਪਾਇਆਲ, ਸਰਬ ਲੋਕ ਪੂਰਨ ਪ੍ਰਤਪਾਲ, ਬੰਨ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਦੈ ਦਿਸੇ ਸਮਾਏ, ਤਿਸ ਤੇ ਭਿੰਨ ਨਹੀਂ ਕੋਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ, ਵੇਦ ਪੁਰਾਣ ਸਿਮਰਤ ਮੈਂ ਦੇਖ, ਸਸੀਅਰ ਸੂਰ ਨਖਿਅਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨ ਕਬਹੂ ਡੋਲੈ, ਸਰਬ ਕਲਾ ਕਰ ਖਿਲੈ ਖੇਲ, ਮੋਲ ਨਾ ਪਾਈਐ ਗੁਣੈ ਅਮੋਲ, ਸਰਬ ਜੋਤ ਮੈਂ ਜਾਕੀ ਜੋਤ, ਧਾਰ ਰਹਿਓ ਸਵਾਮੀ ਓਤ ਪੋਤ, ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸਾਸ, ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੇ ਸਭ ਧਰਮ, ਸੰਤ ਜਨਾ ਸੁਨੈ ਸ਼ੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸ ਕੀ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਣੈ, ਅੰਤਰ ਬਸੇ ਬਾਹਰ ਪੀ ਓਹੀ, ਨਾਨਕ ਦਰਸਨ ਦੇਖ ਸਭ ਮੋਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੇ ਤਾਂ ਕਰੇ ਬਿਸਥਾਰ, ਤਿਸ ਭਾਵੇ ਤਾਂ ਏਕੰਕਾਰ, ਅਨਕ ਕਲਾ ਲਕੀ ਨ ਜਾਏ, ਜਿਸ ਭਾਵੇ ਤਿਸ ਲਏ ਮਿਲਾਏ, ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ, ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ,
ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਭੇਖਣਹਾਰਾ, ਸਗਲ ਸਮੱਗਰੀ ਜਾ ਕਾ ਤਨਾ, ਆਪਨ ਜਸ ਆਪ ਹੀ ਸੁਨਾ, ਆਵਨ ਜਾਨ ਇੱਕ ਖੇਲ ਬਨਾਇਆ, ਆਗਿਆਕਾਰੀ ਕੀ ਨੀ ਮਾਇਆ, ਸਭ ਕਹਿ ਮੱਧ ਅਲਿਪ ਤੋ ਰਹਿ, ਜੋ ਕਿਛ ਕਹਿਣਾ ਸੋ ਆਪੇ ਕਾਹੈ, ਆਗਿਆ ਆਵੇ ਆਗਿਆ ਜਾਏ, ਨਾਨਕ ਜਾ ਭਾਵੈ ਤਾਂ ਲਏ ਸਮਾਏ, ਇਸ ਤੇ ਹੋਏ ਸੁਨਾਹੀ ਬੁਰਾ, ਉਹ ਰਹਿ ਕਹੋ ਕਿਨੈ ਕਾ ਸ਼ੁਕਰਾ, ਆਪ ਭਲਾ ਕਰਤੂਤ ਆਤ ਨੀ ਕੀ, ਆਪੇ ਜਾਣੇ ਆਪਣੇ ਜੀ ਕੀ, ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਣ ਸੰਗਰਾਚ, ਤਾਂ ਕੀ ਗਤ ਮਿਤ ਕਹੀ ਨ ਜਾਏ, ਦੂਸਰ ਹੋਏ ਤਾਂ ਸੋਜੀ ਪਾਏ, ਤਿਸਕਾ ਕੀ ਆ ਸਭ ਪਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਨ, ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨ ਆਇਆ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਸਲੋਕ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਉ, ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਸ ਸਾਸ ਸਿਮਰਹੁ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਆਸ ਅਨਿਤ ਤਿਆਗਹੁ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ, ਆਪ ਛੋੜ ਬੇਨਤੀ ਕਰਹੁ, ਸਾਧ ਸੰਗ ਅਗਨ ਸਾਗਰ ਤਰਹੁ, ਹਰ ਧਨ ਕੇ ਭਰ ਲਿਹੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਖੇਮ ਕੁਸ਼ਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ, ਨਰਕ ਨਿਵਾਰ ਉਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ, ਚਿਤ ਚਿਤ ਵਹੋ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ, ਗੋਪਾਲ ਦਮੋਦਰ ਦੀਨ ਦਇਆਲ, ਦੁਖ ਭੰਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ, ਉੱਤਮ ਸਲੋਕ ਸਾਧਕੇ ਬਚਨ, ਅਮਲੀਕ ਲਾਲ ਇਹ ਰਤਨ, ਸੁਨਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕੈ ਨਿਸਤਾਰ, ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੈ ਮਨ ਲਾਗਾ ਹਰ ਰੰਗ, ਜੈ ਜੈ ਸ਼ਬਦ ਅਨਾਹਦ ਵਾਜੈ, ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ, ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ, ਨਾਨਕ ਉਦਰੈ ਤਿਨ ਕੈ ਸਾਥੇ।

ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਪਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਤਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰਹੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਤੇ ਨਿਧਾਨ ਸਰਬ ਇੱਛਾ ਤਾਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁਰ ਨਾ ਹੋਵੇ ਆਵਨ ਜਾਨ ਹਰ ਤਨ ਖਾਟ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟਿਤਾ ਇਹ ਫਲ ਤਿਸ ਜਨ ਕੈ ਮੁਖ ਪਹਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾਪੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾ ਕਾ ਦੁਖ ਨਿਵਾਰੈ ਦੁਲਭ ਦੇਹ ਤਤਕਾਲ ਉਧਾਰੈ ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ ਦੁਖ ਰੋਗ ਬਿਨਸੇ ਭੈ ਭਰਮ ਸਾਧ ਨਾਮ ਨਿਰਮਲ ਤਾ ਕੀ ਕਰਮ ਸਭ ਤੇ ਊਚ ਸਭ ਤੇ ਊਚ ਤਾਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਊਚ ਤਾਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਹੈ ਭੀ ਸੱਚ, ਨਾਨਕ ਹੁਸੀ ਭੀ ਸੱਚ। ਸੋਚੈ ਸੋਚ ਨ ਹੋਵਈ, ਜੇ ਸੋਚੀ ਲਖਵਾਰ। ਚੁੱਪੈ ਚੁੱਪ ਨ ਹੋਵਈ, ਜੇ ਲਾਏ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ, ਜੇ ਬੰਨਾ ਪੁਰੀਆਂ ਭਾਰ। ਸਹਿ ਸੋ ਸਿਆਣਪਾਂ ਲੱਖ ਹੋ, ਹੇ ਤਾਂ ਇੱਕ ਨ ਚੱਲੈ ਨਾਲ। ਕਿਵ ਸੁਚਿਆਰਾ ਹੋਈ ਹੈ, ਕਿਵ ਕੂੜੈ ਤੁੱਟੈ ਪਾਲ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮੀ ਹੋਣ ਆਕਾਰ, ਹੁਕਮ ਨ ਕਹਿਆ ਜਾਈ। ਹੁਕਮੀ ਹੋਣ ਜੀ, ਹੁਕਮ ਲੈ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਪਵਾਈਐ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨ ਕੋਏ। ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹਿ ਨ ਕੋਏ। ਗਾਵੈ ਕੋ ਤਾਣੁ, ਹੋਵੈ ਕਿਸੈ ਤਾਣੁ। ਗਾਵੈ ਕੋ ਦਾਤ ਜਾਣੈ ਨਿਸਾਣੁ। ਗਾਵੈ ਕੋ ਗੁਣ ਵਡਿਆਈਆਂ ਚਾਰ। ਗਾਵੈ ਕੋ ਵਿਦਿਆ ਵਿਖਮ ਵਿਚਾਰ। ਗਾਵੈ ਕੋ ਸਾਜ ਕਰੇ ਤਨ ਕੇ। ਗਾਵੈ ਕੋ ਜੀ ਲੈ ਫਿਰ ਦੇਹ। ਗਾਵੈ ਕੋ ਜਾਪੈ ਦਿਸੈ ਦੂਰ। ਗਾਵੈ ਕੋ ਵੇਖੈ ਹਾਦਰਾ ਹਦੂਰ। ਕਥਨਾ ਕਥੀ ਨ ਆਵੈ ਤੋਟ। ਕਥ ਕਥ ਕਥੀ ਕੋਟੀ ਕੋਟ ਕੋਟ। ਦੇ ਦਾ ਦੇ ਲੈ ਦੇ ਥਕ ਪਾਹੇ। ਜੁਗਾ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹੁ। ਨਾਨਕ ਵਿਕਸੈ ਵੇ ਪ੍ਰਵਾਹੁ। ਸਾਚਾ ਸਾਹਿਬ ਸਾਥ ਨਾਏ। ਭਾਖਿਆ ਭਉ ਅਪਾਰੁ, ਆਖੈ ਮੰਗੈ ਦੇਹ ਦੇ। ਦਾਤ ਕਰੇ ਦਾਤਾਰੁ, ਫੇਰ ਕੇ ਅਗਰ ਕੀਐ ਜਿ ਦਿਸੈ ਦਰਬਾਰ। ਉਹਾਉ ਕੇ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਉ, ਵਡਿਆਈ ਵਿਚਾਰ। ਕਰਮੀਆਂ ਵੇ ਕੱਪੜਾ ਨਦਰੀ ਮੁਖ ਦੁਆਰ। ਨਾਨਕ ਏਵੈ ਜਾਣੀਐ, ਸਭ ਆਪੇ ਸਚਿਆਰ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨੁ। ਨਾਨਕ ਗਾਵੀਐ ਗੁਣੀ ਨਿਧਾਨੁ। ਗਾਵੀਐ ਸੁਣੀਐ ਮਨ ਰੱਖੀਐ ਭਾਉ। ਦੁਖ ਪਰ ਹਰ ਸੋ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ। ਗੁਰੀਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਜੇ ਹੋ ਜਾਣਾ ਅੱਖਾਂ ਨਾਹੀ, ਕਹਿਣਾ ਕਥਨ ਨ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾਂ ਜੀ ਤਿਸ ਭਾਵਾਂ। ਵਿਣ ਭਾਣੀ ਕੇ ਨਾਇ ਕਰੀ, ਜੇਤੀ ਸਿਰ ਠੁਪਾਈ। ਵੇਖਾ ਵਿਣ ਕਰਮਾ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਿਕ। ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਯਾਰ ਜਾ ਹੋਰ ਸੋਹਣੀ ਹੋਏ। ਨਵਾਂ ਖੰਡਾਂ ਵਿੱਚ ਜਾਣੀਐ, ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਏ ਕਹਿ, ਜਸ ਕੀਰਤ ਜਗ ਲੇ। ਜੇ ਤਿਸ ਨਦਰ ਨਾ ਆਵੇ, ਤਾਂ ਵਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ। ਦੋਸੀ ਦੋਸਤ ਧਰੇ, ਨਾਨਕ ਨਿਰਗੁਣ ਗੁਣ ਕਰੇ। ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੁਜਈ। ਜੇ ਤਿਸ ਗੁਣ ਕੋਈ ਕਰੇ, ਸੁਣੇ ਸਿੱਧ ਪੀਰ ਸੁਰਨਾਥ। ਸੁਣੇ ਧਰ ਧਵਲ ਆਕਾਸ, ਸੁਣੇ ਦੀਪ ਲੋ ਪਾਤਾਲ। ਸੁਣੇ ਪੋਹੇ ਨਾ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ। ਸੁਣੇ ਦੁਖ ਪਾਪ ਕਾ ਨਾਸ, ਸੁਣੇ ਈਸ਼ਰ ਬ੍ਰਹਮਾ ਇੰਦ। ਸੁਣੇ ਮੁਖਸਾਲਾ ਹਨੁਮੰਦ, ਸੁਣੇ ਜੁਗ ਜੁਗ ਤਨ ਭੇਦ। ਸੁਣੈ ਸਾਸਤ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ। ਸੁਣੈ ਦੁਖ ਪਾਪ ਕਾ ਨਾਸ, ਸੁਣੈ ਸਤ ਸੰਤੋਖ ਗਿਆਨ। ਸੁਣੈ ਅੜਸਠ ਕਾ ਇਸਨਾਨ, ਸੁਣੈ ਪੜ ਪੜ ਪਾਵੈ ਮਾਨ। ਸੁਣੈ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ। ਸੁਣੈ ਦੁਖ ਪਾਪ ਕਾ ਨਾਸ, ਸੁਣੈ ਈਸਰ ਸਰਾਂ ਗੁਣਾ ਕੇ ਗਾਹ। ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੈ ਰਾਹੁ। ਸੁਣੈ ਹੱਥ ਵੈ ਸੁਗਾਹੁ, ਨਾਨਕ ਭਗਤਾ ਸਦਾ ਵਿਗਾਉ। ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨ ਜਾਏ। ਜੇ ਕੋ ਕਹਿ ਪਿੱਛੇ ਪਛੁਤਾਏ, ਕਾਗਦ ਕਲਮ ਨ ਲਿਖਣ ਹਾਰ। ਮੰਨੇ ਕਾ ਵਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ। ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਝੂਟਾ ਨਾ ਖਾਏ। ਮੰਨੈ ਜਮਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ। ਮੰਨੈ
पक्षों प्रगट जाए, मन मग न चले पंथ, मन धर्म सिति सुन बंधु, वैसा नाम निरंजन हुए। जेको मन जाने मन कोए, मन पावे मुख द्वार, मन परवार साधार, मन तरह तारे गुरसिख, मन नानक पवे न भिखु, ऐसा नाम निरंजन हुए। जेको मन जाने मन कोए, पंच प्रवान पंच प्रधान, पंची पावे दर गहमान, पंची सोहे दर राजान, पंचा का गुर एक ध्यान। जेको कह करे विचार, करते कह करने नाही सुमार, तौल धर्म दया का पू, संतोख था पर किया जिन सूत, जेको बुझै हुए सचियार, तब लपर किता पार, धरती होर पर होर होर, तिस्ते भारत लखवण जोर, जी जात रंगा के नाव, सबना लिखिया बड़ी कलाम, एहो लिखा लिख जाने कोए, लिखा लिखिया किता हुए, किता तान सुअलहु रूप, किती दात जाने कौन कूत, किता पसाओ एक कुआओ, तिस्ते हुए लख दरियाओ, कुदरत कवन कहा विचार, वारिया न जावा एक वार, ज्योत दुपावै साई भली कार, तू सदा सलामत निरंकार, असंख जप संख भाओ, असंख पूजा संख तपताओ, संख ग्रंथ मुख वेद पाठ, असंख जोग मन रह उदास, असंख भगत गुण ज्ञान विचार, असंख सती असंख दातार, असंख सूरम पक्षार, असंख मूल्य विलाई तार, कुदरत कवन कहा विचार, वारिया न जावा एक वार, जूत दुपावै साई भलीकार, तू सदा सुलामत निरंकार, असंख मूर्ख अंध घोर, असंख चोर हराम खोर, असंख अमर कर जाहे जोर, असंख गल वड हत्या कमाहे, असंख पापी पाप कर जाहे, असंख कूड़ियार कूड़े फिराहे, असंख मलेश मल पख खाहे, असंख निंदक सिर कर है पार, नानक नीच कह विचार, वार न जावै एक वार, ज्योत दुपावै साई भली कार, तू सदा सलामत निरंकार, असंख नाव असंख थाव, अगम अगम संख लो, असंख है सिर पार होए, अखरी नाम अखरी साला, अखरी ज्ञान गीत गुण गाहा, अखरी लिखण बोलन बाण, अखरा से संजोग कारण, जिने लिखे तिस सिर नाहे, जि फरमाए तिब तिपाहे, जीता कीता तिता नाओ, विण नावै नाही को थाओ, कुदरत कवन कहा विचार, वारे न जावै एक वार, जो तुद पावै साई भली कार, तू सदा सलामत निरंकार, भरियै हथ पैर तंदे, पानी धोतै पुत्र सुखे, हिमूत कलीती कपड़ हुए, देसा बून लइए उतोए, भरिए मत पापा कै संग, ओ तो पै नावै कै रंग, पुन्नी पापी आखण नाहे, कर कर करना लिख लै जाहो, आपे बीज आपे ही खाहो, नानक हुक्मे आव हो जाहो, तीर तप दया दत्त दान, जे को पावै तिलका मान, सुनया मनया मन कीता भाउ, अंतरगा तीर्थ मल नाउ, सब गुण तेरे मैं नाही कोए, विन गुण कीते भगत न होए, स्वस्थ आत बाणी बरमाओ, सत सुहान सदा मन चाओ, कवन सुवेला वक्त कवन, कवन तित कवन वार, कवन सुरुति माह कवन, जित हुआ कार, वेल न पाईया पंडती, जे हुए लिख पुराण, वक्त न पायो का दिया, जे लिखण लेख कुरान, तितवार न जोगी जाने, रुतमा हो न कोई, जा करता सिर ठीको साजी, आपे जाने सोई, किव करया का किव सालाही, क्यों वरनी किव जाना, नानके आखन सब को आख, एक दू एक सियाना, वड्डा साहिब वड्डी नाई, कीता जा का हुए, नानक जी को आपो जाने, अगे गया न सो है, पाताल पाताल लख आगास आगास, कूड़ कूड़ गोपाल थके, वेद कह निकवात, सहस अठारह कहन कतिबा, सुलुए कथात, लिखा हुए तां लिखी है, लिखा हुए विनाश, नानक वड्डा आखी है, आपे जाने आप, सालाही ती सुरत न पाई है, नदियां तैवाह पव है, समुन्द न जानी है, समुन्द सा सुल्तान, गिरह सेती माल धन, कीड़ी तुल न होवनी, जे तिस मनो न विसरै, अंत न सिफती कह न अंत, अंत न करण दे नंत, अंत न वेखण सुन न अंत, अंत न जापै क्या मनमंत, अंत न जापै कीता आकार, अंत न जापै पारावार, अंत कारण किते बिल लाहे, ताकि अंत न पाए जाहे, हो अंत न जाने कोए, बहुता कहिए बहुता होए, वड्डा साहिब उच्चा थाउ, उच्चे उपर उच्चा नाउ,
ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ ਜਿਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੰਨ ਅਤਮਾਏ ਕਿਤੇ ਮੰਗੈ ਜੋ ਦਪਾਰ ਕਿਤੇ ਅੰਗਣਤ ਨਹੀਂ ਵਿਚਾਰ ਕਿਤੇ ਖਪ ਟੁੱਟੈ ਵੇਕਾਰ ਕਿਤੇ ਲੈ ਲੈ ਮੁੱਕਰ ਪਾਏ ਕਿਤੇ ਮੂਰਖ ਖਾਹੀ ਖਾਏ ਕਿਤੇ ਅਦੂ ਭੂਖ ਸਦਮਾਰ ਏ ਭੇਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਉਹ ਰੱਖ ਨਾ ਸਕੈ ਕੋਏ ਜੇ ਕੋ ਖਾਏ ਕਾਕਣ ਪਾਏ ਉਹ ਜਾਣੈ ਜਿੱਤੀਆਂ ਮੁਕਾਏ ਆਪੇ ਜਾਣੈ ਆਪੇ ਦੇ ਆਖੇ ਸੇ ਭੇਕੇ ਕੇ ਜਿਸਨੂੰ ਬਖਸ਼ੇ ਸਿਵ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਅਮੁੱਲ ਆਵੈ ਮੁੱਲ ਲੈ ਜਾਏ ਅਮੁੱਲ ਪਾਏ ਅਮੁੱਲ ਅਮੁੱਲ ਪਾਏ ਅਮੁੱਲਾ ਸੁਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਹਿ ਵਿਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀਤੈ ਗੋਵਿੰਦ ਆਖੇ ਸਰ ਆਖੇ ਸਿੱਧ ਆਖੇ ਗੀਤੇ ਕੀਤੇ ਬੁੱਧ ਆਖੇ ਦਨ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕਹਿ ਉਠ ਉਠ ਜਾਹੇ ਤੇ ਕੀਤੇ ਹੋਰ ਕਰੇ ਤਾਕ ਨ ਸਕੈ ਕੇ ਕੇ ਜੀਵੜ ਭਾਵੈ ਤੇ ਵਡ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜੂ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਬੈ ਸਰਬ ਸੰਭਾਲੇ ਵਾਜੀ ਨਾਦ ਅਨੇਕ ਸੰਕਾ ਕਿਤੇ ਵਾਵਨ ਹਾਰੇ ਕਿਤੇ ਰਾਗ ਭਰੀ ਸਿਉ ਕਹੀਐ ਨ ਕਿਤੇ ਗਾਵਨ ਹਾਰੇ ਗਾਵੈ ਤੁਹਨੂੰ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਸਰ ਬ੍ਰਹਮਾ ਦੇਵੀ ਸੋਹਨ ਸਦਾ ਸੁਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵ ਤੇ ਆਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮਚ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਦ ਮਹਾਬਲ ਸੂਰਾ ਗਾਵਹਿ ਕਹਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾਲ ਕਰ ਕਰ ਰੱਖੇ ਧਾਰੇ ਸੀ ਤੁਧ ਨੂੰ ਗਾਵਹਿ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪਿਓ ਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸਤੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹੋ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੈ ਵਿਭੂਤ ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ਼ ਸਹਿ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਤ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੁਇਕਾਰ ਚਲਾ ਵਹਿ ਲਿਖੇ ਆਵਹਿ ਭਾਗ ਆਦੇਸ਼ ਦਿਸੈ ਆਦੇਸ਼ ਆਦ ਨਿਰ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰਿਕ ਭੰਡਾਰੀ ਤਲਾਏ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਉ ਹੋਵੈ ਪ੍ਰਮਾਣ ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਹੋ ਵਿਡਾਨ ਆਦੇਸ਼ ਦਿਸੈ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਆਸਨ ਲੋਇ ਲੋਇ ਭੰਡਾਰ ਜੁਗ ਛਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਸਹਿ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ਼ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼ ਏਤ ਰਾਹ ਪਤ ਪਵੜੀਆ ਚੜੀਐ ਹੋਏ ਕੀਸ
सुन गल्ला आकाश की किटा आई रीस नानक नजरी पाई है कूड़ी कूड़े ठीस आखण जोर छुपै नह जोर जोर न मंगण दे न जोर जोर न जीवन मर नह जोर जोर न राज माल मनसोर जोर न सुरती ज्ञान विचार जोर न जुगति छुट्टे संसार जिसह जोर कर वेखे सोए नानक उत्तम नीच न कोए राती रुती चित्ती वार पवन पानी अग्नि पाताल तिस विच धरती थाप रखी धर्मसाल तिस विच जी जुगत के रंग तिनके नाम अनेक अनंत करमी करमी हुए विचार सच्चा आप सच्चा दरबार तिथे सोहन पंच परवान नदरी करम पवै निशान कच पकाई उथे पाए नानक गया जापै जाए धर्म खंड का इहो धर्म ज्ञान खंड का आखो करम केते पवन पानी वै संतर केते काण महेश केते बरमे काड़क घड़ी है रूप रंग के वेश केतिया करम भूमि मेर केते केते धूप देश केते इंद चंद सूर केते केते मंडल देश केते सिद्ध बुद्धनाथ केते केते देवी वेश केते देवदान मुन केते केते रतन समुंद केतिया खाणी केतिया बाणी केते पात नरिंद केतिया सुरती सेव केते नानक अंतनांत ज्ञान कांड में ज्ञान प्रचंड तिथे नाद विनोद कूड़ानंद शर्म कंड की बाणी रूप तिथे काटत घड़ी है बहुत अनूप ताकिया गल्ला कथिया न जाहे जेकु कहे पिछे पछताए तिथे घड़ी है सुरत मत मन बुद्ध तिथे घड़ी है सुरा सिद्धा की सुध कर्म कंड की बाणी जोर तिथे होर न कोई होर तिथे जोद महाबल सूर तिन महराम रहया भरपूर तिथे सितो सीता महमा माहे ताके रूप न कथने जाहे नावे मरहे न ठाके जाहे जिन कह राम वसै मन माहे तिथे भगत वसह के लोक रह आनंद सच्चा मन सोए सच खंड वसै निरंकार कर कर विखे नदर निहाल तिथे खंड मंडल वर भंड जे को कतै तंत अनंत तिथे लो लो आकार जिव जि हुकुम तिवै तिवकार विखै विकसै कर विचार नानक कथना करड़ा सार जत पहारा धीर सुनियार अहरन मत वेद हथियार भाव खलागन तपताओ भांडा भाव अमृत तटाल घड़िए शब्द सच्ची टकसाल चिनको नदर करम तिनकार नानक नदरी नदर निहाल सलोक पवन गुरु पाणी पिता माता धरत महत दिवस रात दुए दाई दाया

0: ਸਦਾ ਅੰਗ ਸੰਗੇ
1: ਆਪੂਤੇ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਤਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਗੁਣ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂਤੇ ਏਕ ਰਤੀ ਬਿਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਣ ਕੁਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਇਤੇ ਭਏ ਤੋ ਕਹਾ ਭੈ ਭੂਪਤ ਅੰਤ ਕੋ ਨਾਗੇ ਪਾਏ ਪਧਾਰੇ।

ਰਾਜ ਹਜ਼ਾਰੀ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੁਵੰਤ ਕੇ ਧਾਮ ਸਿਧਾਰੇ।

ਸੁਬਾਨ ਕੇ ਫੇਕੈ ਪੌਣ ਆਹਾਰ ਜਤੀ ਜਤਾਰ ਸਭੈ ਸੁਵਿਚਾਰ ਹਜ਼ਾਰ ਕਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸ਼ੁੱਧ ਸਿਪਾਹਾ ਦੁਰੰਤ ਦੁਬਾਹਾ ਸੁਸਾਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨ ਹਲੈਂਗੇ ਤੋਰ ਅਰੀਨ ਮਰੂਰ ਮੁਵਾਸਨ ਮਾਤਿਮ ਤੰਗਨ ਮਾਨ ਮਲੈਂਗੇ ਸ੍ਰੀ ਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾ ਬਣਿਆਈਆਂ, ਸ਼ਬਦੋ ਤਾਂ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ, ਉਹ ਕਰੇ ਤੇਰਾ ਕਾਰਜ ਸਭ ਸੁਵਾਰਨਾ, ਸਭਨਾ ਗੱਲਾਂ ਸੁਮਰਤ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਥ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆ ਇਹ ਵਡਿਆਈਆ, ਕਹਿ ਨਾਨਕ ਸੁਣਹੋ ਸੰਤਹੋ, ਸ਼ਬਦ ਧਰਹੂ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ, ਕੰਟਕ ਮਾਰਿਆ ਤੁਰ ਕਰਮ ਪਾਇਆ, ਤੁਦ ਜਿਨ ਕਉ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨ ਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜਹੋ, ਕਿਆ ਕਰੇ ਵੇਚਾਰੀਆ, ਤੁਦ ਬਾਜ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨੋਹੁਰ ਥਾਉ ਨਾਹੀ, ਸ਼ਬਦ ਲਾਗ ਸੁਵਾਰੀਆ, ਕਹੇ ਨਾਨਕ ਲਿਵੈ ਬਾਜਹੂ, ਕਿਆ ਕਰੇ ਵੇਚਾਰੀਆ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੈ ਸੁਆਰਿਆ, ਕਹਿ ਨਾਨਕ ਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰ ਹੈ ਦਾਹ ਦਿਸ, ਇੱਕ ਨਾਮ ਲਾਗ ਸੁਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ, ਕਹੇ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੇ, ਆਵੋ ਸੰਤ ਪਿਆਰੇ ਹੋ, ਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਪ ਗੁਰ ਕਉ, ਹੁਕਮ ਮੰਨਿਐ ਪਾਈਐ, ਹੁਕਮ ਮੰਨਿਹੁ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ, ਕਥਿਉ ਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ, ਮਨ ਮੇਰਿਆ ਇਹ ਮਾਇਆ ਮੋਹਣੀ, ਜਿਨੇ ਤੂੰ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹੁ, ਜਿਨ ਮੋਹ ਮਿੱਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾ ਤੇਰੇ ਚੱਲੈ ਨਾਹੀ ਤਿਸ ਨਾਲ, ਕਿਉਂ ਚਿਤ ਲਾਈ ਐਸਾ ਕਾਮੂਲੇ ਨਾ ਕੀਚੈ, ਜਿਤੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼, ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਗੋਚਰਾ ਤਿਰੰਤ ਨ ਪਾਇਆ, ਅੰਤੋ ਨ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣਹੀ, ਜੀ ਜਨ ਸਭ ਖੇਲ ਤੇਰਾ, ਕਿਆ ਕੁਆ ਕੁਖਾਣੇ ਆਖੈ ਤਾ ਵੇਖੈ, ਸਭ ਤੂੰ ਹੈ ਜਿਨ ਜਗ ਤੂੰ ਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ, ਤੇਰਾ ਅੰਤ ਨ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜਨ ਸਭ ਤੁਧੁ ਪਾਏ, ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੂੰ ਆਪ ਤੁੱਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਾ ਕੇਰੀ, ਬਿਕ ਮਾਰਗ ਚੱਲਣਾ
लब लोभ अहंकार तज तृष्णा बहुत नाही बोलना खनेहो तिखी वाल हो निक्की एत मार्ग जाना गुर प्रसादी जिनी आप तजिया हर वासना सुमानी कह नानक चाल भगता जुग हो जुग निराली ज्यो तू चलाहे त्यो चलह स्वामी होर क्या जाना गुण तेरे जीव तू चलाहे तिवै चलह जिन्ना मार्ग पावहे हर कृपा जिन्ना मिलाहे से हर हर सदा त्यावे जिसनु कथा सुनाए अपनी से गुरुद्वारे सुख पावे कहे नानक सच्चे साहिब ज्यो पावै तिवै चलावे एहो सोहेला शब्द सुहावा शब्दो सुहावा सदा सोहेला सतगुरु सुनाया एहो तिन कै मन वसिया जिन तुरु लिखिया एक फिरै कनेरे करै गल्ला गली किने न पाया कह नानक शब्द सोहेला सतगुरु सुनाया पवित होए से जिना जिनी हर त्याया हर त्याया पवित होए गुरमुख जिनी त्याया पवित माता पिता कुटुंब सहज सुख संग सुबाइया कह दे पवित सुन दे पवित से पवित जिनी मन वसाया कह नानक से पवित जिन गुरमुख हर हर त्याया करमी सहज न उपजै बिन सहजै सहसाना जाए न जाए सहसा कितै संजम रह करम कमाए सह सहजो मिली न के संजम धोता जाए मन तो हो शब्द लागू हर त्यों रहो हो चित लाए कह नान गुर प्रसाद दी सहज उपजै ए सहसा इव जाए जी हो मैली बार हो निर्मल बारो निर्मल जी हो ता मैली तिनी जन्म जुवै हारिया ए ही तिसना वड्डा रोग लगा मरण मनो विसारिया वेदा मैं नाम उत्तम सो सुनै नाही फिर है ज्यो बेतालिया कह नानक जिन सत सजिया कूड़े लागे तिनी जन्म जुवै हारिया जी हो निर्मल बारू निर्मल बारू ता निर्मल जी हो निर्मल सतगुर ते करनी कमाणी कूड़ की सोय पहुंचे नाही मनसा सत समाणी जन्म रतन जिनी खटिया भले सेवन जा रे कह नानक जिन मन निर्मल सदा रह गुरु नाले जे को सिख गुरु सेती सन्मुख होवै हुवै ता सन्मुख सिख कोई जी हो रह गुरु नाले गुर के चरण हृदय त्याय अंतरात्म समाले आप चढ़ सदा रह पर न गुर बिनवर न जाने कोई कह नानक सुनो संतोषो सिख सन्मुख होए जे को गुर ते वे मुख होवै बिन सतगुर मुक्त न पावै पावै मुक्त न होर थे कोई पुछ बे किया जाए अनेक जूनी भरम आवै बिन सतगुर मुक्त न पाए फिर मुक्त पाए लाग चरणी सतगुरु सब सुनाए कह नानक विचार देखो बिन सतगुर मुक्त न पाए आवो सिख सतगुरु के प्यारे हो गावो सच्ची बाणी बाणी ता गावो गुरु केरी बाणी हां सिर बाणी जिनको नदर कर्म हुवै हृदय तिना समाणी पीवो अमृत सदा रहो हर रंग जप्यो सारंग पाणी कह नानक सदा गावो सच्ची बाणी सतगुरु बिना और कच्ची है बाणी बाणी ता कच्ची सतगुरु बाजो और कच्ची बाणी कह दे कच्चे सुन दे कच्चे कच्ची आख वखाणी हर हर नित करह रसना कहया कछु न जानी चित जिन का हिर लिया माया बोलन पैर वाणी कह नानक सतगुरु बाजू होर कच्ची बाणी गुर का शब्द रतन है हीरे जित जड़ाओ शब्द रतन जित मन लागा इहो हुआ सुमाओ सब चेती मन मिलिया सच्चा लाया पाओ आपे हीरा रतन आपे जिसनु दे बुझाए कह नानक शब्द रतन है हीरा जित जड़ाओ शिव सकत आप उपाय कह करता आपे हुकुमरताए हुकुमरताए आवेखै गुरमुख सह बुझाए तोड़े बंधन होवै मुख शब्द मन वसाए गुरमुख जिसनु आप करे सो होवै कस्यों लिवलाए कह नानक आप करता आपे हुक्म बुझाए सिमरत शास्त्र पुन पा विचार दे तत्तै सार न जानी तत्तै सार न जानी गुरु बाजो तत्तै सार न जानी ते गुणी संसार भ्रम सुता सुतिया रहन विहानी गुर कृपा ते से जन जागे जिना हर मन वसिया बोले अमृत बाणी कह नानक सो तत् पाए जिसनु अन दिन हर लिव लागै जागत रहन विहानी माता के उदर में प्रतपाल करे सो क्यों मनो विसारी है मनो क्यों विसारी है बड़दाता जे अगन में आहार पहुँचावे उसनु क्यों पोए न सकी जिसनु अपनी लिव लावे अपनी लिवा पेलाए गुरमुख सदा संभाली है कह नानक के बड़दाता सो क्यों मनो विसारी है जैसी अगन उदर में तैसी बाहर माया माया गुण सभी को जे ही करता है खेल रचाया जा तिस भाणा था जमया परिवार भला पाया लिव छुटकी लगी तृष्णा माया अमर वरताया ए माया जी तर विसरै मोह पुजै भाव दूजा लाया कह नानक गुर प्रसादी जिना लिव लागी तिन विचे माया पाया अरे आप मुलक है मुल न पाया जाए मुल न पाया जाए किसै विटहु रहे लोक बिल लाए ऐसा सतगुरु जी मिले ते सुनो सिर सौपी है विचो आप जाए जिस दादी हो तिस मिल रहे
ਹਰ ਵਸੈ ਮਨ ਆਏ ਹਰ ਆਪ ਮੁਲ ਕਹਿ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਰਾਸ ਮੇਰੀ ਮਨ ਵਣਜਾਰਾ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹ ਖੱਟਿਓ ਦਿਹਾੜੀ ਇਹ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕਾ ਰਾਸ ਮੇਰੀ ਮਨ ਹੋਆ ਵਣਜਾਰਾ ਹੇ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿੱਥੈ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਏ ਹਰ ਰਸ ਬੋੜ ਨ ਦਿਸ ਨ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨ ਰਸ ਅਵਿਸਰੇ ਜਾ ਹਰ ਰਸੈ ਮਨ ਆਏ ਹੇ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ ਮਨ ਚਾਉ ਭਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨਹਤ ਬਾਣੀ ਗੁਰਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੂ ਕਹਿ ਨਾਨਕ ਪ੍ਰਭਾ ਮਿਲਿਆ ਕਰਨ

ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੁਣ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨੋ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਰ ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ ਦਸੋਂ ਪਾਤਸ਼ਾਹ ਕੀ ਆਤਮਕ ਜੋਤ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਚਵਰ ਸ਼ਤਰ ਤਖ ਦੇ ਮਾਲਕ ਗੁਰੂ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਿਸ਼ ਕੀਤੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਅਸਥਾਨਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਮੂਹ ਦਾਰਾਈਆਂ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਦੀਵਾਨੰਦ ਆਪ ਜੀ ਕੇ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨੇਮ ਬਾਣੀਆਂ ਦੇ ਪਾਠ ਹੋਏ ਗਰੀਬ ਨਿਵਾਜ ਆਪ ਜੀ ਕੇ ਅੰਮ੍ਰਿਤਮਈ ਅਗਾਧ ਬੋਧ ਬਾਣੀ ਪੜ੍ਹਦਿਆਂ ਆਪ ਜੀ ਕੇ ਦੱਸ ਰਿਆਂ ਪਾਸੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਮੁਆਫ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ ਰਹਿਮਤ ਕਰਨੀ ਬਾਣੀ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਆਪ ਪ੍ਰਦਾਨ ਕਰਨੀ ਸਤਿਗੁਰੂ ਜੀ ਅੰਮ੍ਰਿਤ ਵੇਲੇ ਬੇਅੰਤ ਸੰਗਤਾਂ ਨੇ ਆਪ ਜੀ ਕੇ ਦਰ ਕਰਦਿਆਂ ਨਿਤਾਂ ਪ੍ਰਤੀ ਪਿਆਰ ਸ਼ਰਧਾ ਭਾਵਨਾ ਸਹਿਤ ਹਾਜ਼ਰੀਆਂ ਭਰੀਆਂ ਸੇਵਾਵਾਂ ਚਰਨਾਂ ਵਿੱਚ ਅਰਪਣ ਕੀਤੀਆਂ ਕਿਰਪਾ ਕਰਨੀ ਸਮੂਹ ਸੰਗਤ ਦੀਆਂ ਹਾਜ਼ਰੀਆਂ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਦਰੋਂ ਘਰੋਂ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੀ ਘਰਾਂ ਵਿੱਚ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਸਮੂਹ ਪਰਿਵਾਰਾਂ ਦੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖਣਾ ਬੱਚਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਵਿਦਿਆ ਦੀ ਦਾਤ ਗੁਰਮਤਿ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਸਤਿਗੁਰ ਜੀ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਸੇਵਾਵਾਂ ਭੇਜੀਆਂ ਗੁਰਮਤਿ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਥਾਏ ਪਾਉਣੀਆਂ ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾਉਣਾ ਸ਼ਰਧਾ ਭਾਵਨਾ ਪ੍ਰੀਤ ਅਦਬ ਸਹਿ ਦਰ ਘਰ ਦੀ ਸੇਵਾ ਦੇ ਯੋਗ ਕਰਨਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਤਿਗੁਰੂ ਜੀ ਬਖਸ਼ਿਸ਼ ਕੀਤੇ ਭੰਡਾਰਿਆਂ ਚੋਂ
ਕੜਾ ਪ੍ਰਸ਼ਾਦੀਆਂ ਦੇਗਾਂ ਹਾਜ਼ਰ ਹਨ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ। ਗਰੀਬ ਨਿਵਾਜ ਆਪ ਜੀ ਕੇ ਦਰ ਘਰ ਦੇ ਪ੍ਰੀਤਵਾਨ ਸ਼ਾਨਜੀਤ ਸੱਚੇ ਪਾਤਸ਼ਾਹ ਜੀ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਜੋਧੜੀ ਕੀਤੀ ਜਾਂਦੀ। ਤਿੰਨਾਂ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਆਪ ਜੀ ਨੇ ਕਿਰਪਾ ਕਰਨੀ, ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਲੰਮੀ ਅਰਬਲਾ ਬਖਸ਼ਿਸ਼ ਕਰਕੇ ਨਵਾਜਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਜੋਬ ਦੀ ਦਾਤ ਬਖਸ਼ਿਸ਼ ਕਰਨੀ, ਸਤਿਗੁਰੂ ਜੀ ਰਹਿਮਤ ਕਰਨੀ, ਸੇਵਕਾਂ ਦੀਆਂ ਸਾਰੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਖਜ਼ਾਨੇ ਭਰਪੂਰ ਕਰਨੇ। ਇਸ ਵਕਤ ਕਿਰਪਾ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮੱਤ ਬੁੱਧ ਪ੍ਰਦਾਨ ਕਰੋ, ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੀ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ

ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੁਧ ਆਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਤੀਜਾ। ਜੇ ਲੋੜ ਹੈ ਵਰ ਬਾਲੜੀਏ ਤਾਂ ਗੁਰਚਰਨੀ ਚਿਤ ਲਾਏ ਰਾਮ। ਸਦਾ ਹੋਵੇ ਸੁਹਾਗਣੀ ਹਰ ਜੀਉ ਮਰੈ ਨ ਜਾਏ ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਅੰਦਰ ਪਿਆਰ ਭਾਵਨਾ ਸ਼ਰਧਾ ਸਹਿਤ ਬੈਠ ਕੇ ਜਿੱਤਾਂ ਪ੍ਰਤੀ ਅੰਮ੍ਰਿਤ ਵੇਲੇ ਦਰ ਘਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਸੋ ਗੁਰੂ ਕਿਰਪਾ ਕਰੇ, ਪਾਵਨ ਦੀਵਾਨਾਂ ਦੀ ਸੰਪੂਰਨਤਾ 'ਤੇ ਸਤਿਗੁਰੂ ਜੀ ਨੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਜੋ ਸੂਹੀ ਰਾਗ ਅੰਦਰ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੇ ਗਏ। ਸਤਿਗੁਰਾਂ ਦੇ ਪਾਵਨ ਅੰਗ 771 ਅਤੇ 72 ਉੱਪਰ ਇਹ ਪਾਵਨ ਸ਼ਬਦ ਸੁਭਾਇਮਾਨ ਹੈ। ਗੁਰਦੇਵ ਜੀ ਨੇ ਕਿਰਪਾ ਕੀਤੀ ਹੈ, ਇਸ ਜੀਵ ਆਤਮਾ ਨੂੰ ਬਾਲੜੀ ਕਿਹਾ ਹੈ, ਭਾਵ ਉਹ ਜੀਵ ਆਤਮਾ ਜਿਹੜੀ ਵਾਹਿਗੁਰੂ ਪਰਮਾਤਮਾ ਰੂਪੀ ਕੰਤ ਦੀ ਪ੍ਰਾਪਤੀ ਦੇ ਲਈ ਤਾਂਘ ਰੱਖਦੀ ਹੈ, ਐਸਾ ਵਰ ਭਾਲਦੀ ਹੈ ਕਿ ਜਿਹੜਾ ਸਦਾ ਅਵਨਾਸੀ ਹੋਵੇ, ਸਦਾ ਅਮਰ ਹੋਵੇ। ਤਾਂ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਹੇ ਜੀਵ ਆਤਮਾ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਹੀ ਸੱਚਾ ਕੰਤ ਹੈ, ਪਤੀ ਹੈ, ਵਰ ਹੈ, ਉਹ ਅਵਨਾਸੀ ਹੈ। ਜੇ ਤੂੰ ਉਸ ਨੂੰ ਲੋੜਦੀ ਹੈ, ਚਾਹੁੰਦੀ ਹੈ, ਤਾਂ ਗੁਰੂ ਨੂੰ ਮਿਲ ਕੇ ਸਤਿਗੁਰ ਦੀ ਸ਼ਰਨ ਆ ਕਰਕੇ ਉਹ ਗੁਣ, ਉਹ ਚੱਜ, ਉਹ ਆਚਾਰ ਸਿੱਖ ਜਿਹਦੀ ਬਦੌਲਤ, ਜਿਸ ਗੁਣਾਂ ਦੀ ਬਦੌਲਤ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਨਾਲ ਸਾਂਝ ਬਣ ਸਕਦੀ ਹੈ। ਸੋ ਜੀਵ ਆਤਮਾ ਪਰਮੇਸ਼ਵਰ ਦਾ ਅੰਸ਼ ਹੈ, ਉਸ ਪਰਮੇਸ਼ਵਰ ਨੂੰ ਮਿਲ ਕੇ ਹੀ ਇਹ ਅਮਰ ਹੋ ਸਕਦੀ ਹੈ, ਇਸ ਨੂੰ ਆਪਣੀ ਅਮਰਤਾ ਦਾ, ਆਪਣੀ ਮਹਾਨਤਾ ਦਾ ਪਤਾ ਲੱਗ ਸਕਦਾ ਹੈ। ਪਰ ਉਹ ਤਾਂ ਜੇ ਗੁਰੂ ਸ਼ਰਨ ਆ ਕੇ, ਗੁਰੂ ਬਚਨ ਕਮਾ ਕੇ, ਗੁਰੂ ਉਪਦੇਸ਼ ਕਮਾ ਕੇ ਆਪਣੀ ਮੈਲ, ਆਪਣੀ ਹੰਗਤਾਂ ਨੂੰ ਇਹ ਜੀਵ ਆਤਮਾ ਮਿਟਾ ਦੇਵੇ। ਗੁਰੂ ਕਿਰਪਾ ਕਰੇ, ਦਰੋਂ ਕਰੋ ਸਭਨਾਂ ਨੂੰ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਨ ਜੀ। ਆਓ ਹੁਣ ਆਸਾ ਕੀ ਵਾਰ ਦੇ ਕੀਰਤਨ ਦਾ ਸਮਾਂ ਹੋਇਆ ਹੈ। ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ ਆਪ ਜੀ ਨੂੰ ਅੰਮ੍ਰਿਤਮਈ ਬਾਣੀ ਦੇ ਕੀਰਤਨ ਨਾਲ ਜੋੜਨਗੇ। ਪਿਆਰ ਸਹਿਤ ਸਰਵਣ ਕਰੀਏ, ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।

ਔੜੀ ਸੱਚਾ ਸਾਹਿਬ ਏਕ ਤੁਜ ਨੇ ਸੱਚੋ ਸੱਚ ਵਰਤਾਇਆ, ਜਿਸ ਤੋਂ ਦੇਹ ਤਿਸ ਮਿਲੇ ਸੱਚ ਦਾ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕਹਿ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣ।

ਆਬਾਦਨ ਸਿਰ ਪੂਜਸ ਬਗਲ ਸਮਾਦਨ ਮੁਖ ਝੂਠ ਸਕਣ ਸਾਲੰਗ ਤ੍ਰੈ ਪਾਲ ਤਿਹਾਲ ਵਿਚਾਲੰ ਗਲ ਮਾਲਾ ਤਿਲਕ ਲੀਲਾ ਟੰਗ ਦੋਏ ਧੋਤੀ ਬਸਤਕ ਬਾਟੰਗ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ।

ਕਿਰਪਾ ਕਰੇ ਤਾਂ ਸਾਹਿਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨਾ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੈ ਸੋ

0: ਪਾਈ ਏ ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਗਰੀ ਹੇਠ ਚਲਾਇਂਦਾ
1: ਆਪੇ ਤੇ ਵਡਿਆਈਆਂ ਆਪੇ ਹੀ ਕਰਮ ਕਰਾਇਂਦਾ ਵਡੋ ਵਡਾ ਵਡਮੇਦ ਨੇ ਸਿਰੇ ਸਿਰ ਧੰਦਾ ਲਾਇਂਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹੂ ਕਰਾਇਂਦਾ ਦਰਮੰਗਨ ਭਿਖ ਨਾ ਪਾਇਂਦਾ ਦਰਮੰਗਨ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਹੋਈਆਂ ਭੁੱਲਾਂ ਗਲਤੀਆਂ ਦੀ ਖਿਮਤ ਸਤਸੰਗ ਜੀ, ਹੁਣ ਸਾਡੇ ਅਤਿ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ ਭਾਈ ਸਕੱਤਰ ਸਿੰਘ ਜੀ ਸਾਨੂੰ ਹੁਕਮਨਾਮੇ ਦੀ ਵਿਆਖਿਆ ਨਾਲ ਜੋੜਨਗੇ ਜੀ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਫਿਰਤ ਪ੍ਰਭ ਆਇਆ ਭਰਿਆ ਤਉ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਜੇਤਾ ਜੀਓ ਪਿੰਡ ਸਭ ਤੇਰਾ

வார்த்தையும் பேரராவ அராங்க ராத்தடியே பெருக்கா மெஹரத்தென்பாயாராம சோ சகோ அத் நிர்மல தாத்தா ஜின் விச்சோ ஆப் கவாயா ராம் விச்சோ மோ சுகாயா ஜா ஹர் பாயா ஹர் காமுன் மன் பாணி ஆனந்தன் குண காவை நித சாச்சே கத்தை அகத் கஹாணி ஜுக சாரே சாச்சா ஏகோ வர்த்தை பின் குரு கினே ந பாயா நானக ரங்க ரவே ரங்க ராத்தி ஜின் ஹர் சேத்தீ சித் லாயா காவுன் மன் சுஹிளா சாஜன மிலே பியாரே ராம் குருமத்தி மந்திர் மலஹோவா ஹர் ராக்கியா உர் தாரே ராம் ஹர் ராக்கியா உர் தாரே அப்னா கார்ஜ சவாரே குருமத்தி ஹர் ஜாத்தா ப்ரீத மோயே லயா மன் மேரா பாயா கர்ம பதாதா சத்குரு சேவ சதா சுக பாயா மன் வசியா மன் மராரே நான் கமேல் லை கோரி அப்புனை குரு கே சபத சவாரே சத்குரு சேவ சதா சுக பாயா ஹர் வசியா மன் மராரே நான் கமேல் லை கோரி அப்புனை குரு கே சபத சவாரே பரம் சன்மானயோக தன் தன் சத்குரு சாஹிப் ஸ்ரீ குரு கிரந்த சாஹிப் மகாராஜ் ஜி தி பாவன கோதிச் சபாயமான் குரு ரூப் குரு ஹால்சா சாத் சங்க ஜியோ கரோ ரசனா பவித்திர ஆக்கோ வாஹேகுரு ஜி கா ஹால்சா வாஹேகுரு ஜி கி ஃபத்தே குரு பாத்ஷா ஜி திருட்டே ஹன் ரஹமத் வர்த்தாயே ஹை தாஹி தான் குஜ பல் குரு குதி அந்தர் சபாயமான ஹோன் தா ਸੁਭਾਗ ਪ੍ਰਾਪਤ ਹੋਇਆ ਹੈ ਵਡਭਾਗੇ ਜਿਹੜੇ ਸਤਿਕਾਰਯੋਗ ਗੁਰੂ ਕੇ ਕੀਰਤਨੀਆਂ ਪਾਸੋਂ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸਨ ਉਪਰੰਤ ਰੋਜ਼ਾਨਾ ਦੀ ਤਰ੍ਹਾਂ ਗੁਰੂ ਪਾਤਸ਼ਾਹ ਵੱਲੋਂ ਅੰਮ੍ਰਿਤ ਵੇਲੇ ਬਖਸ਼ੇ ਹੋਏ ਪਹਿਲੇ ਹੁਕਮਨਾਮੇ ਦੀ ਆਪਾਂ ਵਿਚਾਰ ਕਰਨ ਦਾ ਯਤਨ ਕਰਨਾ ਹੈ। ਗੁਰਮਤਿ ਵਿਚਾਰਧਾਰਾ ਸਾਨੂੰ ਸੱਚ ਨਾਲ ਜੋੜਦੀ ਹੈ ਅਤੇ ਸਮੁੱਚੀ ਗੁਰਬਾਣੀ ਸੱਚ ਦਾ ਉਪਦੇਸ਼ ਸੱਚ ਨਾਲ ਕਿਵੇਂ ਜੋੜਨਾ ਹੈ, ਸੱਚ ਨੂੰ ਕਿਵੇਂ ਧਿਆਉਣਾ ਹੈ, ਇਹੀ ਪ੍ਰੇਰਨਾ ਵਾਰ ਵਾਰ ਦਿੰਦੀ ਹੈ। ਅੱਜ ਦਾ ਪਾਵਨ ਸ਼ਬਦ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਸੋਹੀ ਰਾਗ ਅੰਦਰ ਉਚਾਰਨ ਕੀਤਾ ਹੋਇਆ ਉਹਨਾਂ ਦੇ ਆਪਣੇ ਮੁਖਾਰਬਿੰਦ ਤੋਂ ਅਤੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 771 ਤੇ ਸਭਾਏਮਾਨ ਹੈ। ਗੁਰਮਤ ਸਾਨੂੰ ਇਆਣੇ ਤੋਂ ਸਿਆਣਾ ਕਰਦੀ ਹੈ। ਦੁਨੀਆ ਦੇ ਜਿੰਨੇ ਸਕੂਲ ਨੇ, ਜਿੰਨੀਆਂ ਪਾਠਸ਼ਾਲਾ ਨੇ, ਜਿੰਨੀਆਂ ਟਕਸਾਲਾਂ ਨੇ, ਯੂਨੀਵਰਸਿਟੀ ਕਹਿ ਲਈਏ, ਸਾਰੇ ਕਾਲਜ ਜਿੰਨੇ ਨੇ, ਉਹਨਾਂ ਦਾ ਮਕਸਦ ਇਨਸਾਨ ਨੂੰ ਇਆਣੇ ਤੋਂ ਸਿਆਣਾ ਬਣਾਉਣਾ ਹੈ। ਇਹੀ ਬਹੁਤੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਜਿਹੜਾ ਹੈ ਸਿੱਖਿਆ ਗ੍ਰਹਿਣ ਕਰਕੇ ਲੰਘ ਜਾਂਦਾ ਹੈ।
ਤੇ ਬਹੁਤ ਕੁਝ ਵਿਅਕਤੀ ਸਿੱਖਦਾ ਵੀ ਹੈ। ਤੇ ਖਿਆਲ ਕਰੋ, ਸਿੱਖ ਉਹੀ ਸਕਦਾ ਹੈ ਜਿਹੜਾ ਆਪਣੇ ਆਪ ਨੂੰ ਨਿਆਣਾ ਸਮਝੇ, ਅਣਜਾਣਾ ਸਮਝੇ, ਜਿਹੜਾ ਪਹਿਲਾਂ ਹੀ ਸਿਆਣਾ ਆਪਣੇ ਆਪ ਨੂੰ ਸਮਝੀ ਬੈਠਾ ਹੋਵੇ, ਹੰਕਾਰ ਦੇ ਟਿੱਬੇ ਤੇ ਬੈਠਾ ਹੋਵੇ। ਕਿੰਨਾ ਮੀਂਹ ਪਈ ਜਾਏ ਟਿੱਬੇ ਤੇ ਬਹੁਤਾ ਅਸਰ ਨਹੀਂ ਹੁੰਦਾ, ਰੁੜ ਕੇ ਤੇ ਗਾਂਹ ਜਾਂਦਾ ਹੈ। ਭਰਦੇ ਨੇ ਮੀਂਹ ਨਾਲ ਜੋ ਟੋਏ ਨੇ, ਟੋਇਆ ਨਿਮਾਣ ਦਾ ਸੂਚਕ ਹੈ, ਨਿਮਰਤਾ ਦਾ ਸੂਚਕ ਹੈ, ਅਣਪੁਣੇ ਦਾ ਸੂਚਕ ਹੈ। ਤੇ ਸ਼ਹਿਨਸ਼ਾਹ ਨੇ ਹਮੇਸ਼ਾ ਹਮੇਸ਼ਾ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੇ ਸਿੱਖ ਨੂੰ ਨਿਮਾਣ ਵਿੱਚ ਰਹਿਣਾ ਸਿਖਾਇਆ ਹੈ, ਨੀਵੇਂ ਰਹਿਣਾ ਸਿਖਾਇਆ ਹੈ, ਨਿਉਂ ਕੇ ਰਹਿਣਾ ਸਿਖਾਇਆ ਹੈ। ਕਿਉਂਕਿ ਨੀਵਾਂ ਹੀ ਭਰਦਾ ਹੈ, ਨੀਵਾਂ ਹੀ ਕੁਝ ਗ੍ਰਹਿਣ ਕਰ ਸਕਦਾ ਹੈ। ਨੀਵੀਂ ਟਾਣੀ ਨਿਵੇ ਸਗੌਰਾ ਹੋਏ ਵਾਲੀ ਬਾਤ ਹੈ। ਗੁਰਮਤ ਦੀ ਜਿੰਨੀ ਵਿਚਾਰਧਾਰਾ ਹੈ ਤੇ ਇਨਸਾਨੀਅਤ ਨੂੰ ਸਿਖਾਉਣ ਦੀ ਕਿ ਕਿਵੇਂ ਉਸਨੇ ਆਪਣੇ ਜੀਵਨ ਨੂੰ ਸਫਲਿਆ ਕਰਨਾ ਹੈ, ਕਿਵੇਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ, ਕਿਵੇਂ ਕਿਵੇਂ ਗਿਆਨ ਹਾਸਲ ਕਰਨਾ ਹੈ ਤਾਂ ਕਿ ਜੀਵਨ ਸਫਲ ਹੋ ਸਕੇ, ਜੋ ਮਾਲਕ ਨੇ ਸਾਡੇ ਕਰਮਾਂ ਮੁਤਾਬਕ ਸਾਨੂੰ ਦਿੱਤਾ ਹੈ ਉਹਦੇ ਵਿੱਚ ਜਿਉਣ ਦੀ ਜਾਚ ਆ ਜਾਏ, ਸਬਰ ਆ ਜਾਏ, ਸੰਤੋਖ ਆ ਜਾਏ, ਰੱਜ ਆ ਜਾਏ, ਇਹੀ ਮੇਰੇ ਮਾਲਕ ਦੀ ਮਨ ਦੀ ਮੌਜ ਹੈ ਕਿ ਹਰ ਵਿਅਕਤੀ ਗੁਰੂ ਗਿਆਨ ਦੀ ਰੋਸ਼ਨੀ ਦਾ ਆਪਣੀ ਜ਼ਿੰਦਗੀ ਨੂੰ ਜੂਵੇ। ਧੰਨ ਗੁਰੂ ਅਮਰਦਾਸ ਮਹਾਰਾਜ, ਜਿਨ੍ਹਾਂ ਦਾ ਪਾਵਨ ਸ਼ਬਦ ਹੈ, ਉਹਨਾਂ ਦਾ ਇੱਕ ਬਹੁਤ ਵੱਡਾ ਹਿੱਸਾ ਉਮਰ ਦਾ ਤਕਰੀਬਨ 61 ਸਾਲ ਭਾਵੇਂ ਧਰਮ ਕਰਮ ਕਰਦੇ ਰਹੇ, ਬਹੁਤ ਵਾਰ ਗੰਗਾ ਦੀ ਯਾਤਰਾ ਤੇ ਗਏ, ਦੇਵੀਆਂ ਦੇ ਦਰਸ਼ਨਾਂ ਲਈ ਗਏ, ਬਹੁਤ ਸਾਰੇ ਮੰਦਰ ਉਹਨਾਂ ਨੇ ਟੋਹੇ, ਬਹੁਤ ਸਾਰੀ ਤੀਰਥ ਯਾਤਰਾ ਕੀਤੀ, ਪਰ ਅੰਦਰ ਦਾ ਜਿਹੜਾ ਸੱਚ ਵਾਲੀ ਪਕੜ ਵਾਲੀ ਬਾਤ ਉਹ ਨਾ ਹੋ ਸਕੀ। ਬਹੁਤਾ ਸਮਾਂ ਸੰਸਾਰ ਦੇ ਆਪਣੇ ਵੱਲੋਂ ਧਰਮ ਕਰਮਾਂ ਵਿੱਚ ਬਿਤਾਇਆ ਹੈ, ਪਰ ਇੱਕ ਦਿਨ ਵਿਚਾਰ ਕਰਦਿਆਂ ਕਰਦਿਆਂ ਜਿਸੇ ਟੋਕ ਮਾਰ ਦਿੱਤੀ, ਕਿਸੇ ਨੇ ਚੋਟ ਲਗਾਈ ਕਿ ਗੁਰੂ ਧਾਰਨ ਕੀਤਾ ਕਿ ਨਹੀਂ, ਕਹਿਣ ਲੱਗਾ ਨਹੀਂ ਕੀਤਾ, ਕਿਉਂਕਿ ਗੁਰੂ ਬਿਨਾਂ ਗਤੀ ਨਹੀਂ ਹੈ। ਔਕੜ ਕਰਮ ਜਿੰਨੇ ਮਰਜ਼ੀ ਕਰੀ ਜਾਓ, ਜਿਸ ਦਿਨ ਇਹ ਲੋੜ ਮਹਿਸੂਸ ਹੋ ਗਈ ਕਿ ਗੁਰੂ ਚਾਹੀਦਾ ਹੈ, ਗੁਰੂ ਦੀ ਲੋੜ ਹੈ, ਉਸ ਦਿਨੋਂ ਫਿਰ ਗੁਰੂ ਦੀ ਭਾਲ ਸ਼ੁਰੂ ਹੋਈ। ਗੁਰੂ ਦੀ ਭਾਲ ਜਦੋਂ ਕੋਈ ਵਿਅਕਤੀ ਸ਼ੁਰੂ ਕਰ ਦਿੰਦਾ, ਕੋਈ ਨਾ ਕੋਈ ਸੱਚੇ ਪਾਤਸ਼ਾਹ ਆਪੇ ਪ੍ਰਬੰਧ ਕਰ ਦਿੰਦਾ, ਕਿਉਂਕਿ ਗੁਰੂ ਕੀ ਰਹਿਮਤ ਹੈ। ਜਦੋਂ ਕੋਈ ਗੁਰਮੁਖਤਾਈ ਵਾਲੇ ਪਾਸੇ ਤੁਰਦਾ ਨਾ, ਸਿੱਧਾ ਨੇ ਬਾਬੇ ਨਾਨਕ ਨੂੰ ਪੁੱਛਿਆ, ਬਾਬਾ ਕਿਹੜੀ ਗੱਲੋਂ ਉਦਾਸੀ ਧਾਰਨ ਕੀਤੀ, ਤੁਹਾਡਾ ਕਾਰਨ ਕੀ ਹੈ, ਮਕਸਦ ਕੀ ਹੈ? ਤੇ ਗੁਰੂ ਪਾਤਸ਼ਾਹ ਨੇ ਗੁਰਮੁਖ ਖੋਜਤ ਭੈ ਉਦਾਸੀ, ਗੁਰਮੁਖਾਂ ਦੀ ਖੋਜ ਵਿੱਚ ਤੁਰੇ ਹਾਂ, ਭਲਾਂ ਕੋਈ ਬਖਸ਼ਿਆ ਹੋਇਆ ਮਿਲ ਜਾਏ। ਤੇ ਜਿਹੜਾ ਗੁਰਮੁਖਤਵਾਈ ਵਾਲੇ ਪਾਸੇ ਤੁਰ ਪੈਂਦਾ ਹੈ ਨਾ, ਗੁਰੂ ਜੀ ਅਗਲ ਵੰਡੀ ਹੋ ਕਰਕੇ ਤੇ ਉਸ ਦੀ ਮਨਸਾ ਪੂਰੀ ਕਰਦੇ ਨੇ, ਉਹਦੀ ਯਾਤਰਾ ਪੂਰੀ ਕਰ ਦਿੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਵਰਤਾਈ, ਅਜਿਹਾ ਬਹਾਨਾ ਮਿਲ ਗਿਆ, ਘਰ ਵਿੱਚੋਂ ਬੀਬੀ ਕੋਲੋਂ ਪਾਠ ਸਰਵਣ ਕੀਤਾ, ਨੂੰਹ ਰਾਣੀ ਕੋਲੋਂ ਗਿਆਨ ਦੀ ਪ੍ਰਾਪਤੀ ਹੋਣ ਵਾਲੇ ਪਾਸੇ ਨੂੰ ਯਤਨ ਸ਼ੁਰੂ ਹੋਏ। ਗੁਰੂ ਕੋਲ ਪਹੁੰਚ ਕੇ ਗੁਰੂ ਅੰਗਦ ਦੇਵ ਮਹਾਰਾਜ ਕੋਲ ਐਸੇ ਪਹੁੰਚੇ, ਫਿਰ ਉੱਥੋਂ ਦੇ ਹੋਕੇ ਰਹਿ ਗਏ। ਉਮਰ ਦਾ ਕੋਈ ਲਿਹਾਜ ਨਹੀਂ, ਸਾਕਾਦਾਰੀ ਦਾ ਕੋਈ ਲਿਹਾਜ ਨਹੀਂ, ਕੁੜਮਾ ਚਾਰੀ ਹੈ। ਉਮਰ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਜੀ ਛੋਟੇ ਨੇ, ਲੇਕਿਨ ਫਿਰ ਵੀ ਜਦੋਂ ਸੱਚੇ ਪਾਤਸ਼ਾਹ ਜੀ ਨੇ ਸਨਮਾਨ ਸਾਹਿਤ ਬਿਠਾਉਣ ਲਈ ਮੋੜਾ ਦਿੱਤਾ ਤੇ ਮੋੜੇ ਨੂੰ ਪਰੇ ਕਰਕੇ ਕਹਿਣ ਲੱਗੇ, ਮੈਂ ਮੋੜਾ, ਮੋੜੇ ਦੇ ਬਹਿਣ ਦੇ ਯੋਗ ਨਹੀਂ,
ਮੈਂ ਤੇ ਇੰਨਾ ਮੂੜਾ ਹਾਂ, ਇੰਨਾ ਮੂਰਖ ਹਾਂ, 60 ਸਾਲ ਤੀਕ ਮੈਂ ਗੁਰੂ ਨਾ ਕੋ ਲੱਭ ਸਕਿਆ, ਮੈਨੂੰ ਗੁਰੂ ਨਾ ਮਿਲਿਆ, ਇਹਦੇ ਨੂੰ ਵੱਡਾ ਭਾਗਾ, ਇਹਦੇ ਤੋਂ ਵੱਡਾ ਮੂਰਖ ਕੌਣ ਹੋ ਸਕਦਾ। ਬਸ ਗੁਰੂ ਪਾਤਸ਼ਾਹ ਦੀ ਅਸੀਂ ਹਜ਼ੂਰੀ ਚ ਗਏ, ਗੁਰੂ ਕੇ ਪਾਵਨ ਬਚਨ ਨੂੰ ਸੱਤ ਸੱਤ ਕਰਕੇ ਮੰਨਣ ਵਾਲੇ ਪਾਸੇ ਤੁਰ ਪਏ, ਦਿਨ ਰਾਤ ਸੇਵਾ ਚ ਜੁਟ ਗਏ। ਸਰੀਰ ਦੀ ਅਵਸਥਾ ਜਿਹੜੀ ਉਹ ਬਿਰਧਾਂ ਵਾਲੀ ਹੋ ਗਈ, ਲੇਕਿਨ ਮਨ ਵਿੱਚ ਚਾਹੋ ਗੁਰੂ ਦੇ ਮਿਲਾਪ ਦਾ, ਗੁਰੂ ਦੀ ਸੇਵਾ ਦਾ, ਇਸ ਜੀਵਨ ਨੂੰ ਸਫਲਿਆਂ ਕਰਨ ਦਾ। ਗੁਰੂ ਪਾਤਸ਼ਾਹ ਨੇ ਫਿਰ ਰਹਿਮਤ ਕੀਤੀ, ਪਰਵਾਨੇ ਗਏ, ਸੇਵਾ ਥਾਏ ਪੈ ਗਈ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪ ਆਪਣੇ ਹੱਥੀ ਤਖ਼ਤ ਤੇ ਸਭਾਇਮਾਨ ਕੀਤਾ, ਆਪ ਚਰਨਾਂ ਵਿੱਚ ਬੈਠ ਗਏ। ਉਸ ਮਹਾਨ ਸ਼ਖਸੀਅਤ ਦਾ ਉਚਾਰਨ ਕੀਤਾ ਹੋਇਆ ਇਹ ਅੱਜ ਦਾ ਪਾਵਨ ਸ਼ਬਦ ਹੈ, ਜਿਹਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਇੱਕ ਉਸ ਬਾਲੜੀ ਦਾ ਜ਼ਿਕਰ ਕਰ ਰਹੇ ਨੇ, ਬਿਨ ਸਤਿਗੁਰ ਸੱਚੇ ਪਾਤਸ਼ਾਹ ਬਖਸ਼ ਕਰ ਰਹੇ ਨੇ, ਜੇ ਲੋੜੇ ਬਲ ਬਾਲੜੀਏ ਤਾਂ ਗੁਰ ਚਰਨੀ ਚਿਤ ਲਾਏ ਰਾਮ। ਬਾਲੜੀ ਧੀ ਅਣਪੁਣੇ ਵਿੱਚ ਹੈ, ਛੋਟੀ ਹੈ, ਤੇ ਵਰ ਦੀ ਭਾਲ ਕੀਤੀ ਜਾਂਦੀ ਸਾਡੇ ਸਮਾਜ ਵਿੱਚ। ਅਸੀਂ ਸਾਰੇ ਵਿਆਹ ਜਾਣਾ, ਇਹ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਇਸੇ ਤੋਂ ਇਸ਼ਾਰਾ ਇੱਕ ਲੈਂਦੇ ਨੇ ਕਿ ਜਿਵੇਂ ਅਸੀਂ ਸਾਰੇ ਜੀਵ ਜਿਹੜੇ ਹਾਂ ਸਭਨਾਂ ਸਹੁਰੇ ਵੰਝਣਾ, ਸਭ ਮੁਕਲਾਵਣਾਰ ਜਿੰਨੇ ਜੀਵ ਨੇ, ਅਤੇ ਸਾਨੂੰ ਮਿਸਾਲ ਸਾਡੇ ਘਰਾਂ ਵਿੱਚ ਦਿੱਤੀ ਵੀ ਜਿਵੇਂ ਕੋਈ ਬੱਚੀ ਬਾਲੜੀ ਹੋਵੇ ਅਤੇ ਉਹਨੂੰ ਵਰ ਦੀ ਲੋੜ ਪੈਣੀ ਹੈ, ਮਾਂ ਬਾਪ ਵੀ ਯਤਨ ਕਰਦੇ ਨੇ ਅਤੇ ਰੀਝਾਂ ਬੜੀਆਂ ਹੁੰਦੀਆਂ ਨੇ ਕਿ ਜਿਹੜਾ ਵਾਲ ਮੇਰੇ ਉਹ ਸਦੀਵੀ ਹੋਵੇ, ਸੁੱਖ ਦੇਣ ਵਾਲਾ ਹੋਵੇ, ਉਹ ਪਾਲਣਹਾਰ ਹੋਵੇ, ਉਹ ਇੱਜ਼ਤ ਦੇਣ ਵਾਲਾ ਹੋਵੇ, ਉਹ ਮੇਰੇ ਔਗੁਣਾਂ ਨੂੰ ਨਾ ਚਿਤਾਰੇ। ਇਹ ਤਮਾਮ ਬਾਤਾਂ ਜਿਹੜੀਆਂ ਨੇ ਇਹ ਮਾਂ ਬਾਪ ਹਿਰਦੇ ਵਿੱਚ ਰੱਖਦਾ ਹੈ, ਬਾਲੜੀ ਵੀ ਰੱਖਦੀ ਹੈ। ਇਹੀ ਯਤਨ ਹੁੰਦਾ ਹੈ, ਕਿਉਂਕਿ ਸਹੁਰੇ ਘਰ ਜਿਹੜੀ ਹੈ ਨਾ ਉਹ ਕਦਰ ਪੈਂਦੀ ਹੈ ਗੁਣਾਂ ਦੀ, ਔਗੁਣਾਂ ਨੂੰ ਕੋਈ ਨਹੀਂ ਸੰਸਾਰ 'ਤੇ ਚੱਲਦਾ। ਇਸ ਲਈ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਵਾਰ ਵਾਰ ਬਾਣੀ ਵਿੱਚ ਸਾਨੂੰ, ਕਦੀ ਗੁਣਵੰਤੀ ਨਾਂ ਦੀ ਬਾਣੀ ਵਿੱਚ ਸਾਨੂੰ ਸਮਝਾਉਂਦੇ ਨੇ ਵੀ ਕਿਵੇਂ ਕਿਵੇਂ ਗੁਣ ਗ੍ਰਹਿਣ ਕਰਕੇ ਨਿਰੰਕਾਰ ਦੇ ਦਰ 'ਤੇ ਪ੍ਰਵਾਨ ਹੋਈਦਾ, ਪ੍ਰਭੂ ਪਤੀ ਨੂੰ ਕਿਵੇਂ ਖੁਸ਼ ਕਰਨਾ ਹੈ। ਕਦੀ ਸੱਜੀ ਅਤੇ ਕੁਜੱਜੀ ਨਾਂ ਦੀ ਬਾਣੀ ਦਾ ਜ਼ਿਕਰ ਕਰਕੇ ਸਾਨੂੰ ਸਮਝਾਉਂਦੇ ਨੇ ਵੀ ਕਚੱਜ ਪੋਣਾ ਤਿਆਗ ਕੇ ਸੱਚੱਜ ਵਾਲੇ ਪਾਸੇ ਨੂੰ ਤੁਰੇਂਗੀ ਅਤੇ ਤਾਂ ਹੀ ਤੇਰਾ ਨਿਭਾਅ ਜਿਹੜਾ ਉਹ ਸਹੁਰੇ ਘਰ ਹੋਣਾ ਹੈ, ਬਗਾਨੇ ਘਰ ਹੋਣਾ ਹੈ। ਇਹ ਬਗਾਨਾ ਘਰ ਵੀ ਅਸੀਂ ਕਹਿੰਦੇ, ਅਸਲ 'ਚ ਉਹ ਘਰ ਆਪਣਾ ਹੁੰਦਾ ਹੈ। ਮਾਂ ਬਚਪਨ ਤੋਂ ਲੈ ਕੇ ਸਿਖਾਉਂਦੀ ਹੈ, ਪਿਤਾ ਬਚਪਨ ਤੋਂ ਲੈ ਕੇ ਸਿਖਾਉਂਦਾ ਹੈ, ਔਰ ਆਖਰੀ ਸਾਡੇ ਅੱਗੇ ਸਵਾਲ ਹੁੰਦਾ ਸੀ ਪਿੰਡਾਂ 'ਚ ਜਦੋਂ ਆਨੰਦ ਕਾਰਜ ਆਉਣਾ ਨਾ, ਅਤੇ ਆਨੰਦ ਕਾਰਜ 'ਤੇ ਤੁਰੰਤ ਬਾਅਦ ਸਿੱਖਿਆ ਪੜ੍ਹੀ ਜਾਣੀ, ਧੀ ਨੂੰ ਸੰਬੋਧਨ ਕਰਕੇ ਵੀ ਕਿਵੇਂ ਕਿਵੇਂ ਕੀ ਕੀ ਉੱਥੇ ਜਾ ਕੇ ਲੋੜ ਪੈਣੀ, ਕਿਹੜੇ ਕਿਹੜੇ ਗੁਣ ਨੇ, ਕਿੱਦਾਂ ਕਿੱਦਾਂ ਸੇਵਾ ਕਰਨੀ ਹੈ, ਉਹ ਉਸ ਵਕਤ ਕਿਹਾ ਜਾਂਦਾ ਸੀ, ਸਿਖਾਇਆ, ਸਿੱਖਿਆ ਦਿੱਤੀ ਜਾਂਦੀ ਸੀ ਧੀ ਨੂੰ। ਕਿਉਂਕਿ ਬਗਾਨੇ ਘਰ ਜਾ ਕੇ ਸੇਵਾ ਕਰਨਾ, ਉੱਥੋਂ ਦੇ ਰੀਤੀ ਰਿਵਾਜ਼ਾਂ ਮੁਤਾਬਕ ਹੀ ਹੋ ਸਕਣਾ, ਉੱਥੇ ਤਾਂ ਹੀ ਮਾਣ ਸਤਿਕਾਰ ਮਿਲਣਾ ਜੀ ਉਸ ਪਰਿਵਾਰ ਦੇ ਵਿੱਚ ਤੂੰ ਸੇਵਾ ਭਾਵਨਾ ਲੈ ਕੇ ਜਾਏ, ਸਤਿਕਾਰ ਲੈ ਕੇ ਜਾਏ, ਅਤਿ ਜ਼ਰੂਰੀ। ਪਰਿਵਾਰ ਚੱਲਦੇ ਇਸੇ ਸਿਰ 'ਤੇ ਨੇ, ਅਤੇ ਸਤਿਗੁਰ ਸੱਚੇ ਪਾਤਸ਼ਾਹ ਇੱਥੇ ਵੀ ਰਹਿਮਤ ਵਰਤਾ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ ਕਿ ਹਰ ਮਾਂ ਬਾਪ ਦਾ ਯਤਨ ਦਾ ਚੰਗੇ ਤੋਂ ਚੰਗਾ ਵਰ ਮਿਲੇ, ਅਤੇ ਉਹਦੇ ਲਈ ਚਾਹੀਦਾ ਹੁੰਦਾ ਵਿਚੋਲਾ। ਵਿਚੋਲੇ ਦੀ ਭਾਲ ਕਰਦੇ ਹਾਂ
ਤੇ ਵਿਚੋਲੇ ਨੂੰ ਫਿਰ ਦੱਸੀਦਾ ਵੀ ਇੱਦਾਂ ਦਾ ਪਰਿਵਾਰ ਹੋਵੇ, ਆ ਉਹਦੇ ਵਿੱਚ ਗੁਣ ਹੋਣ, ਉਹਦੇ ਚ ਐਬ ਕੋਈ ਨਾ ਹੋਵੇ, ਜਿਹਦੇ ਲੜ ਲੱਗਣਾ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਇੱਥੇ ਉਹੀ ਜ਼ਿਕਰ ਬਿਲਕੁਲ ਤਮਾਮ ਜੀਵ ਰੂਪੀ ਆਤਮਾ ਨੂੰ, ਜਿੰਦੜੀ ਨੂੰ ਸੰਸਾਰ ਦੀ ਇੱਕ ਬਾਲੜੀ ਦੀ ਪ੍ਰਮਾਣ ਦੇ ਕਰਕੇ, ਸੰਸਾਰ ਦੇ ਸਹੁਰੇ ਦਾ ਪ੍ਰਮਾਣ ਦੇ ਕਰਕੇ, ਸਹੁਰੇ ਘਰ ਦਾ ਪ੍ਰਮਾਣ ਦੇ ਕਰਕੇ ਉੱਥੇ ਪ੍ਰਵਾਨ ਕਿਵੇਂ ਚੜ੍ਹਨਾ ਹੈ, ਇਸ ਆਤਮਾ ਨੂੰ ਜਿੰਦ ਨੂੰ ਨਿਰੰਕਾਰ ਦੇ ਦਰ ਤੇ ਪ੍ਰਵਾਨ ਕਿਵੇਂ ਕਰਨਾ, ਉਹ ਪ੍ਰੇਰਨਾ ਦੇ ਰਹੇ। ਇੱਥੇ ਸਤਿਗੁਰ ਕਹਿੰਦੇ ਨੇ ਜੇ ਲੋੜ ਏ ਬਰਵਾ ਲੜੀਏ ਤਾਂ ਗੁਰ ਚਰਨੀ ਚਿਤ ਲਾਏ ਰਾਮ। ਗੁਰੂ ਨੂੰ ਆਪਣਾ ਵਿਚੋਲਾ ਬਣਾ, ਕਿਉਂਕਿ ਇਸ ਤੋਂ ਚੰਗਾ, ਇਸ ਤੋਂ ਸੱਜਾ, ਇਸ ਤੋਂ ਵਧੀਆ ਵਿਚੋਲਾ ਹੋਰ ਕੋਈ ਨਹੀਂ ਜਿਵੇਂ ਸਕਦਾ। ਤੇ ਵਿਚੋਲਾ ਵੀ ਉਹ ਜੋ ਸੱਚ ਬੋਲਣ ਵਾਲਾ ਹੈ, ਝੂਠ ਬੋਲਣ ਵਾਲਾ ਵਿਚੋਲੇ ਸੰਸਾਰ ਤੇ ਬਥੇਰੇ ਨੇ। ਵਿਚੋਲਾ ਵੀ ਉਹ ਜਿਹਨੂੰ ਮੁੰਦਰੀਆਂ ਛਾਪਾਂ ਕੜਿਆਂ ਦਾ ਕੋਈ ਲਾਲਚ ਨਹੀਂ, ਲਾਲਚ ਹੋਏਗਾ ਤੇ ਫਿਰ ਔਗਣ ਕੱਜ ਕੇ ਕਿਸੇ ਨਾ ਕਿਸੇ ਢੰਗ ਨਾਲ ਉਹ ਮਿਲਾਪ ਕਰਾ ਦਿੰਦਾ ਤੇ ਉਹ ਤਾਂ ਹੀ ਤੇ ਜਲਦੀ ਸਾਡਾ ਤਲਾਕ ਵਾਲੇ ਪਾਸੇ ਨੂੰ ਤੋਰਾ ਤੁਰ ਪੈਂਦਾ। ਇੱਥੇ ਗੁਰੂ ਸਾਹਿਬਾਨ ਸਾਨੂੰ ਸੁਚੇਤ ਕਰਦੇ ਹੋਏ ਕਹਿੰਦੇ ਨੇ ਹੇ ਬਾਲੜੀਏ, ਹੇ ਮੇਰੀ ਜਿੰਦੇ, ਜੇ ਤੂੰ ਚਾਹੁੰਦੀ ਹੈ ਵਰ, ਖਸਮ, ਮਾਲਕ ਉਹਦੇ ਨਾਲ ਤੇਰੀ ਬਾਣ ਆਵੇ ਤਾਂ ਗੁਰ ਚਰਨੀ ਚਿਤ ਲਾਏ ਰਾਮ। ਗੁਰੂ ਦੇ ਚਰਨਾਂ ਨਾਲ ਆਪਣੇ ਚਿੱਤ ਨੂੰ ਜੋੜ, ਗੁਰੂ ਵਿਚੋਲੇ ਦੇ ਚਰਨਾਂ ਨੂੰ ਪਕੜ, ਉਹਦੇ ਅੱਗੇ ਤਰਲਾ ਲਏ, ਉਹਦੇ ਕੋਲੋਂ ਚੱਜ ਚਾਰ ਸਿੱਖ, ਕਿਉਂਕਿ ਇਹ ਮਿਲਾਪ ਹੀ ਨਹੀਂ ਕਰਾਉਂਦਾ ਬਲਕਿ ਇਆਣੀ ਤੋਂ ਸਿਆਣੀ ਵੀ ਬਣਾਉਂਦਾ ਹੈ, ਇਹ ਪ੍ਰਵਾਨ ਚਾੜ ਦਿੰਦਾ ਹੈ ਤੇ ਅਗਲੇ ਘਰ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਉੱਥੇ ਕਿਸ ਢੰਗ ਨਾਲ ਪ੍ਰਵਾਨਗੀ ਮਿਲ ਸਕਦੀ ਹੈ, ਉੱਥੇ ਕਿਹੜੇ ਕਿਹੜੇ ਕੰਮ ਤੇਰੇ ਗੁਣ ਤੇਰੇ ਕੰਮ ਆਉਣੇ ਨੇ। ਉਹ ਤਮਾਮ ਗੁਣ ਜਿਹੜੇ ਨੇ ਉਹ ਇਸ ਬਾਲੜੀ ਜੀਵ ਅੰਦਰ ਵਿੱਚ, ਜੀਵ ਜਿੰਦ ਵਿੱਚ ਭਰ ਦਿੰਦਾ, ਜਿਹਦੇ ਨਾਲ ਸਹੁਰੇ ਸੁੱਖ ਵਸਿੰਦੀ ਹੈ। ਸਹੁਰੇ ਘਰ ਤੋਂ ਫਿਰ ਕੋਈ ਉਲਾਮਾ ਪੇਕਿਆਂ ਨੂੰ ਨਹੀਂ ਆਉਂਦਾ। ਇੱਥੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਸਿਖਾਉਣਾ ਕਰਦੇ ਨੇ ਜੇ ਲੋੜੇ ਵਾਰ ਬਾਲੜੀ ਤਾਂ ਗੁਰਚਰਨੀ ਜਿਤ ਲਾਏ ਰਾਮ, ਸਦਾ ਸੋ ਹੋਵੈ ਸੁਹਾਗਣੀ, ਤੂੰ ਸਦਾ ਸੁਹਾਗਣ ਹੋਏਗੀ। ਕਿਉਂਕਿ ਜਿਸ ਪਤੀ ਨਾਲ ਇਸ ਵਿਚੋਲੇ ਨੇ ਜੋੜਨਾ ਹੈ, ਜਿਸਦੇ ਬਾਬਤ ਦੱਸ ਪਾਉਣੀ ਹੈ, ਜਿਸ ਬਾਬਤ ਤੋਂ ਜਾਣਦਾ ਹੈ, ਜਿਸਦੇ ਸੁਭਾਅ ਨੂੰ ਜਾਣਦਾ ਹੈ, ਤੇ ਉਸਨੂੰ ਚੰਗੀ ਤਰ੍ਹਾਂ ਜਾਣਦਾ ਕਿ ਉਹ ਜਿਹੜਾ ਹੈ ਪ੍ਰਭੂ ਪਤੀ, ਆਦਿ ਸੱਚ ਜਗਾਦਿ ਸੱਚ ਹੈ ਭੀ ਸੱਚ, ਨਾਨਕ ਹੋਸੇ ਭੀ ਸੱਚ, ਉਹ ਸਦੀਵ ਰਹਿਣ ਵਾਲਾ ਹੈ, ਉਹ ਮੌਤ ਤੋਂ ਕਿਤੇ ਪਰੇ ਹੈ, ਮੌਤ ਉਹਦੇ ਅਧੀਨ ਹੈ। ਇਸ ਲਈ ਜੇ ਸਦਾ ਲੋ ਹੋਵੇ ਸੁਹਾਗਣੀ, ਸਦਾ ਵਾਸਤੇ ਸੁਹਾਗਣਪਣ ਆਪਣਾ ਚਾਹੁੰਦੀ ਹੈ ਜੀਵ ਜਿੰਦੇ, ਹਰ ਜੀਓ ਮਰੇ ਨਾ ਜਾਏ ਰਾਮ। ਕਿਉਂਕਿ ਇਹੋ ਜਿਹਾ ਸਦੀਵੀ ਪਤੀ ਨਾ ਮਰਦਾ ਹੈ ਨਾ ਕਿਤੇ ਜਾਂਦਾ ਹੈ। ਗੁਰੂ ਅਜਿਹੇ, ਗੁਰੂ ਵਿਚੋਲਾ ਅਜਿਹੇ ਪਤੀ ਨਾਲ ਜੋੜ ਦਿੰਦਾ ਹੈ, ਅਜਿਹੇ ਮਾਲਕ ਨਾਲ ਜੋੜ ਦਿੰਦਾ ਹੈ, ਉਹਦੇ ਨਾਲ ਸਾਡਾ ਨਿਕਾਹ ਕਰ ਦਿੰਦਾ ਹੈ, ਉਹਦੇ ਨਾਲ ਸਾਡਾ ਵਿਆਹ ਕਰ ਦਿੰਦਾ ਹੈ। ਗੁਰਦੁਆਰੇ ਹਮਾਰਾ ਵਿਆਹ ਜੇ ਹੋ ਵਾਲੀ ਬਾਤ, ਗੁਰੂ ਦੁਆਰਾ, ਗੁਰੂ ਆਹੀ, ਗੁਰੂ ਵਿਚੋਲੇ ਰਹੀ, ਹਰ ਜੀਉ ਮਰੇ ਨਾ ਜਾਏ, ਗੁਰ ਕੈ ਸਹਿਜ ਸੁਭਾਏ, ਉਹ ਨਾ ਆਉਂਦਾ ਹੈ ਨਾ ਜਾਂਦਾ ਹੈ, ਸਦੀਵ ਥਿਰ ਰਹਿਣ ਵਾਲਾ ਹੈ। ਸਹਿਜ ਅਵਸਥਾ ਸੱਚੇ ਪਾਤਸ਼ਾਹ ਬਖਸ਼ ਦਿੰਦਾ ਹੈ ਤੇ ਜਿਸ ਦੇ ਸਹਿਜ ਸੁਭਾਏ, ਉਹਦੇ ਨਾਲ ਸੁਭਾਅ ਰਲ ਗਿਆ ਨਿਰੰਕਾਰ ਨਾਲ, ਗੁਰੂ ਦੇ ਆਖੇ ਲੱਗ ਕੇ, ਜਿਹਨੇ ਅਗਲੇ ਘਰ ਦੀਆਂ ਸਾਰੀਆਂ ਬਾਤਾਂ ਹਰ ਕੀਆਂ ਕਥਾ ਸੁਣਾਉਣੀਆਂ, ਗੁਰਮੀਤ ਸੁਣਾਈਆਂ ਨਾ, ਗੁਰੂ ਮਿੱਤਰ ਵਿਚੋਲੇ ਨੇ ਹਰ ਕੇ ਘਰ ਦੀਆਂ ਸਾਰੀਆਂ ਬਾਤਾਂ ਜਗਿਆਸੂ ਜਿੰਦ ਨੂੰ ਸੁਣਾ ਦਿੱਤੀਆਂ ਤੇ ਉਹਦੇ ਨਾਲ ਉਹਦਾ ਜੀਵਨ ਬਦਲਣਾ ਸ਼ੁਰੂ ਹੋਇਆ, ਸਹਿਜ ਆ ਗਿਆ, ਆਤਮ ਗਠੋਲਤਾ ਆ ਗਈ, ਸਥਿਰਤਾ ਆ ਗਈ, ਟਿਕਾਓ ਆ ਗਿਆ,
ਸਾਹ ਧਨ ਕੰਧ ਪਿਆਰੀ, ਇਸ ਤਰ੍ਹਾਂ ਦੀ ਜੀਵ ਰੂਪੀ ਇਸਤਰੀ ਜਿਹੜੀ ਹੈ ਉਸ ਧਨ ਨੂੰ ਪਿਆਰੀ ਲੱਗਦੀ ਹੈ, ਉਸ ਨੂੰ ਭਾ ਜਾਂਦੀ ਹੈ। ਸੱਚ ਸੰਜਮ ਸਦਾ ਹੈ ਨਿਰਮਲ, ਗੁਰ ਕਹਿ ਸ਼ਬਦ ਸਿਗਾਰੀ। ਹਮੇਸ਼ਾ ਆਪਣੇ ਜੀਵਨ ਵਿੱਚ ਸੱਚ ਨੂੰ ਧਾਰਨ ਕੀਤਿਆਂ, ਜੀਵਨ ਨੂੰ ਸੰਜਮ ਵਿੱਚ ਰੱਖਿਆ, ਮੈਲ ਤੋਂ ਰਹਿਤ ਨਿਰੰਕਾਰ ਨਾਲ ਸਾਂਝ ਬਣਾਈ ਰੱਖਣਾ। ਗੁਣਾਂ ਨੂੰ ਸਾਂਝ ਬਣਾਉਣ ਨਾਲ ਕੀ ਹੁੰਦਾ ਹੈ, ਗੁਰ ਕੈ ਸ਼ਬਦ ਸਵਾਰੀ, ਗੁਰੂ ਕੇ ਸ਼ਬਦ ਨਾਲ ਆਪਣੇ ਆਪ ਨੂੰ ਸਵਾਰ ਲੈਣ ਦੇ ਨਾਲ ਹੀ ਪ੍ਰਵਾਨ ਚੜੀਦਾ। ਜੋ ਗੁਰ ਕਹੇ ਸੋ ਭਲ ਕਰ ਮੰਨੇ, ਗੁਰੂ ਵਿਚੋਲਾ ਜਦੋਂ ਕਹਿੰਦਾ ਹੈ, ਸਿਆਣਪ ਦੀ ਮਤ ਦਿੰਦਾ ਹੈ ਸਾਨੂੰ, ਤੇ ਜੀਵ ਰੂਪੀ ਇਸਤਰੀ ਉਸਨੂੰ ਮੰਨ ਲੈਂਦੀ ਹੈ, ਸੱਤ ਸੱਤ ਕਰਕੇ ਸਹਿਜ ਦੀ ਆਨੰਦ ਦੀ ਅਵਸਥਾ ਦੀ ਮਾਲਕ ਬਣ ਜਾਂਦੀ ਹੈ, ਉਹ ਕੰਤ ਨੂੰ ਪਿਆਰੀ ਹੋ ਜਾਂਦੀ ਹੈ, ਕਿਉਂਕਿ ਇਹੀ ਸ਼ਿਕਾਰ ਉਸਨੂੰ ਭਾਉਂਦਾ ਹੈ। ਨਿਰੰਕਾਰ ਦੇ ਦਰ ਤੇ ਤਨ ਦੇ ਸ਼ਿਕਾਰ ਦਾ ਕੋਈ ਮਤਲਬ ਨਹੀਂ, ਇਹ ਮਨ ਦੇ ਸ਼ਿਕਾਰੇ ਹੋਏ, ਮਨ ਦੇ ਤੌਰ ਤੇ ਸਵਾਰੇ ਹੋਏ ਵਿੱਚੋਂ ਕੱਢੀਆਂ ਹੋਈਆਂ ਬੁਰਿਆਈਆਂ ਤੇ ਕੇਵਲ ਤੇ ਕੇਵਲ ਚੰਗਿਆਈਆਂ ਜਿਹਦੇ ਕੋਲ ਰਹਿ ਜਾਂਦੀਆਂ ਨੇ, ਅਜਿਹਾ ਸ਼ਿਕਾਰ ਹੀ ਨਿਰੰਕਾਰ ਦੇ ਦਰ ਤੇ ਪਾਉਂਦਾ ਹੈ। ਮੇਰਾ ਪ੍ਰਭ ਸਾਚਾ ਸਦ ਹੀ ਸਾਚਾ, ਉਹ ਪ੍ਰਭੂ ਸਦਾ ਸਦੀਵੀ ਹੈ, ਸਦਾ ਰਹਿਣ ਵਾਲਾ ਹੈ। ਜਿਨ ਆਪੇ ਆਪ ਪਾਇਆ, ਜਿਸਨੇ ਆਪਣੇ ਆਪ ਤੋਂ ਆਪਣੇ ਆਪ ਨੂੰ ਪੈਦਾ ਕੀਤਾ, ਸਹਿਭੰਗ ਜਿਸ ਨੂੰ ਕਹਿੰਦੇ ਨੇ, ਉਹ ਕਿਸੇ ਹੋਰ ਦਾ ਜਾਇਆ ਨਹੀਂ ਬਲਕਿ ਆਪਣੇ ਆਪ ਤੋਂ ਸਤਿਹ ਸਿੱਧ ਪ੍ਰਕਾਸ਼ ਹੈ, ਉਹਦੇ ਨਾਲ ਮਿਲਾਪ ਹੋ ਜਾਏ, ਜੋ ਹਮੇਸ਼ਾ ਹਮੇਸ਼ਾ ਰਹਿਣ ਵਾਲਾ ਆਪਣੇ ਆਪ ਤੋਂ ਪ੍ਰਕਾਸ਼ ਹੈ, ਉਹਦੇ ਨਾਲ ਫਿਰ ਸਾਂਝ ਗੁਰੂ ਮਿਲਾ ਦਿੰਦਾ ਹੈ, ਜੀਵ ਰੂਪੀ ਇਸਤਰੀ ਦਾ ਮਿਲਾਪ ਹੋ ਜਾਂਦਾ। ਨਾਨਕ ਸਦਾ ਫਿਰ ਰਾਵੇ ਆਪਣਾ, ਇਸ ਢੰਗ ਨਾਲ ਉਹ ਜੀਵ ਰੂਪੀ ਇਸਤਰੀ ਉਸ ਨਿਰੰਕਾਰ ਨੂੰ ਹਮੇਸ਼ਾ ਰਾਵਣਾ ਹੁੰਦਾ ਜਪਣਾ, ਚੇਤੇ ਰੱਖਣਾ, ਸਿਮਰਨਾ। ਜਿਨ ਗੁਰ ਚਰਣੀ ਚਿਤ ਲਾਇਆ ਰਾਮ, ਜਿਸ ਜੀਵ ਰੂਪੀ ਇਸਤਰੀ ਨੇ ਗੁਰੂ ਚਰਨਾਂ ਨਾਲ ਜੋੜ ਲਿਆ ਆਪਣੇ ਆਪ ਨੂੰ, ਗੁਰੂ ਕੇ ਪਾਵਨ ਬਚਨਾਂ ਨੂੰ ਮੰਨ ਲਿਆ, ਉਸ ਮੁਤਾਬਕ ਜੀਉਣਾ ਸ਼ੁਰੂ ਕੀਤਾ, ਤੇ ਉਹਦੇ ਮਨ ਵਿੱਚ ਨਿਰੰਕਾਰ ਦੇ ਗੁਣ ਵਸ ਗਏ, ਉਹ ਭਾ ਗਈ ਨਿਰੰਕਾਰ ਨੂੰ, ਜੀਵ ਰੂਪੀ ਇਸਤਰੀ। ਅਗਲੇ ਬੰਦ ਚ ਕਹਿੰਦੇ, ਫਿਰ ਪਾਇੜਾ ਬਾਲੜੀਏ, ਅੰਧਨ ਸਹਿਜੇ ਮਾਤੀ ਰਾਮ। ਫਿਰ ਨਿਰੰਕਾਰ ਰੂਪੀ ਨਿਰੰਕਾਰ ਨੂੰ ਪਾਇਆ ਬਾਲੜੀ ਨੇ, ਅੰਧਨ ਸਹਿਜੇ ਮਾਤੀ ਰਾਮ, ਤੇ ਹੁਣ ਕੀ ਹੋਇਆ, ਦਿਨ ਰਾਤ ਉਹਦੇ ਰੰਗ ਵਿੱਚ ਮਸਤ ਰਹਿੰਦੀ, ਕਿਉਂਕਿ ਪ੍ਰਵਾਨ ਚੜ ਗਈ, ਗੁਰਮਤੀ ਮਨ ਅੰਧ ਪਿਆ, ਗੁਰੂ ਦੇ ਗਿਆਨ ਨਾਲ ਜੀਵਨ ਆਨੰਦਿਤ ਹੋ ਗਿਆ। ਤੇ ਮੈਲ ਨਾ ਰਾਤੀ ਰਾਮ, ਉਹਦੇ ਵਿੱਚ ਜਰਾ ਜਿੰਨੀ ਮੈਲ, ਜਰਾ ਜਿੰਨਾ ਔਗਣ, ਜਰਾ ਜਿੰਨਾ ਕਚੱਜ ਨਹੀਂ ਰਹਿ ਗਿਆ। ਤਿੱਤ ਤਨ ਮੈਲ ਨਾ ਰਾਤੀ, ਹਰ ਪ੍ਰਭ ਰਾਤੀ, ਉਹਦੇ ਜਰਾ ਜਿੰਨੀ ਮੈਲ ਨਹੀਂ ਹੈ ਰਤੀ ਭਰ ਵੀ, ਹਰ ਪ੍ਰਭ ਰਾਤੀ ਉਹ ਪ੍ਰਭੂ ਦੇ ਰੰਗ ਵਿੱਚ ਰੱਤੀ ਹੋਈ ਹੈ। ਮੇਰਾ ਪ੍ਰਭ ਮੇਲ ਮਲਾਏ, ਉਸ ਨੂੰ ਪ੍ਰਭੂ ਨਾਲ ਮਿਲਾਪ ਹੋ ਜਾਂਦਾ। ਅੰਦਨ ਰਾਵੇ, ਹਰ ਪ੍ਰਭ ਆਪਣਾ, ਦਿਨ ਰਾਤੀ ਉੱਠਦਿਆਂ ਬਹਿੰਦਿਆਂ ਸੁੱਤਿਆਂ ਜਾਗਦਿਆਂ ਨਿਰੰਕਾਰ ਨੂੰ ਚੇਤੇ ਰੱਖਦੀ ਹੈ, ਵਿੱਚੋਂ ਆਪ ਗਵਾਏ, ਆਪਾ ਭਾਵ ਖਤਮ ਕਰਕੇ, ਹਉ ਨਾਂ ਦੀ ਕੋਈ ਬਾਤ ਨਹੀਂ, ਗੁਰਮਤ ਪਾਇਆ ਸਹਿਜ ਮਲਾਇਆ, ਗੁਰੂ ਦਾ ਗਿਆਨ ਪੈ ਗਿਆ, ਤੇ ਫਿਰ ਸਹਿਜ ਅਵਸਥਾ ਨਾਲ ਨਿਰੰਕਾਰ ਨਾਲ ਬਣ ਆਈ, ਆਪਣੇ ਪ੍ਰੀਤਮ ਰਾਤੀ, ਪਰ ਆਪਣੇ ਪ੍ਰੀਤਮ ਰੱਤੀ ਗਈ, ਉਹਦੇ ਰੰਗ ਵਿੱਚ ਰੰਗੀ ਗਈ। ਨਾਨਕ ਨਾਮ ਮਿਲੇ ਵਡਿਆਈ, ਪ੍ਰਭ ਰਾਵੇ ਰੰਗ ਰਾਤੀ। ਇਸ ਢੰਗ ਨਾਲ ਨਾਮ ਦੀ ਵਡਿਆਈ ਕਰਦਿਆਂ ਕਰਦਿਆਂ ਉਸ ਨੂੰ ਨਿਰੰਕਾਰ ਦੇ ਰੰਗਦਾਰ, ਨਿਰੰਕਾਰ ਦੇ ਰੰਗ ਦਾ ਰੰਗ ਚੜ ਗਿਆ, ਪਿਆਰ ਦਾ ਰੰਗ ਚੜ ਗਿਆ। ਫਿਰ ਰਾਵੇ ਰੰਗ ਰਾਤੜੀਏ, ਫਿਰ ਕਾ ਮਹਿਲ ਤਿਨ ਪਾਇਆ ਰਾਮ, ਪ੍ਰਭੂ ਦੇ ਰੰਗ ਵਿੱਚ ਰੰਗ ਕੇ ਪਿਆਰ ਵਿੱਚ ਆਪਣੇ ਆਪ ਨੂੰ ਤੇ ਪ੍ਰਭੂ ਦੇ ਮਹਿਲ ਤੱਕ ਅਪਣਾ ਕੀਤਾ ਹੈ, ਪਹੁੰਚ ਕੀਤੀ ਗਈ, ਤੇ ਤਿੰਨਾਂ ਨੇ ਪ੍ਰਭੂ ਦੇ ਮਹਿਲ ਨੂੰ ਪਾ ਲਿਆ, ਪ੍ਰਭੂ ਮਾਲਕ ਨੂੰ ਪਾ ਲਿਆ। ਸੋ ਸਹੋ ਅਤ ਨਿਰਮਲ ਦਾਤਾ, ਜਿਨ ਵਿੱਚੋਂ ਆਪ ਗਵਾਇਆ ਰਾਮ, ਫਿਰ ਪਾਇਆ ਉਸੇ ਨੇ ਜਿਨ੍ਹਾਂ ਆਪਾਂ ਭਾਵ ਖਤਮ ਕਰਕੇ ਨਿਰੰਕਾਰ ਨਾਲ ਸਾਂਝ ਪਾਈ, ਵਿੱਚੋਂ ਮੋਹ ਚੁਕਾਇਆ ਜਾਂ ਹਰ ਪਾਇਆ, ਹਰ ਕਾ ਮਨ ਮਨ ਪਾਣੀ,
ਵਿੱਚੋਂ ਮੋਹ ਚੁਕਾ ਲਿਆ, ਪ੍ਰਭੂ ਨੂੰ ਭਾ ਗਿਆ ਤੇ ਸੱਚੇ ਪਾਤਸ਼ਾਹ ਉਹਦੇ ਨਿਰੰਕਾਰ ਦੇ ਮਨ ਨੂੰ ਭਾ ਗਈ। ਜੀਵ ਰੂਪੀ ਇਸਤਰੀ ਅੰਦਰ ਗੁਣ ਗਾਵੇ ਨਿਤ ਸਾਚੇ ਕਥੇ ਕਥ ਕਰਦਿਨ ਰਾਤੀ ਉਹਦੇ ਗੁਣ ਗਾਉਂਦੀ ਹੈ, ਉਹ ਕਥ ਦੀਆਂ ਕਹਾਣੀਆਂ ਕਰਦੀ ਹੈ। ਜੁਗ ਚਾਰੇ ਸਾਚਾਏ ਖੋ ਵਰਤੇ ਬਿਨ ਗੁਰ ਕਿਨੇ ਨਾ ਪਾਇਆ। ਸਾਰੇ ਯੁਗਾਂ ਵਿੱਚ ਨਿਰੰਕਾਰ ਦਾ ਆਪਣਾ ਵਰਤਾਰਾ ਹੈ ਤੇ ਗੁਰੂ ਤੋਂ ਬਿਨਾਂ ਉਹਦੇ ਤੀਕ ਪਹੁੰਚ ਨਹੀਂ। ਗੁਰੂ ਵਿਚੋਲੇ ਦੀ ਅਤੀ ਜ਼ਰੂਰਤ ਹੈ। ਨਾਨਕ ਰੰਗ ਰਵੇ ਰੰਗ ਰਾਤੀ ਜਿਨ ਹਰ ਸੇ ਤੀ ਚਿਤਰਾ ਦਿਨ ਰਾਤ ਉਹਦੇ ਰੰਗ ਵਿੱਚ ਰੰਗੀ ਹੋਈ ਉਹਦੇ ਗੁਣ ਗਾਉਂਦੀ ਹੈ। ਕਾਮਣ ਮਨ ਸੋਹਿਰੜਾ ਸਾਜਨ ਮਿਲੇ ਪਿਆਰਾ ਰਾਮ। ਦਿਨ ਰਾਤੀ ਉਸ ਸੱਚੇ ਸੋਹਲੇ ਗਾਉਂਦੀ ਹੈ। ਗੁਰਮਤੀ ਮੰਦਰ ਮਲਹੋਵਾ ਹਰ ਰੱਖਿਆ ਔਰ ਉਥਾਰੇ ਰਾਂ। ਗੁਰੂ ਦੀ ਮੱਤ ਨਾਲ ਇਹ ਅਵਸਥਾ ਬਣੀ ਹੈ, ਹਰੀ ਨੂੰ ਹਿਰਦੇ ਵਿੱਚ ਧਾਰਨ ਕੀਤਾ। ਹਰ ਰੱਖਿਆ ਔਰ ਉਥਾਰੇ ਆਪਣਾ ਕਾਰ ਸਵਾਰੇ ਗੁਰਮਤੀ ਹਰ ਜਾਤਾ। ਗੁਰੂ ਦੀ ਮੱਤ ਨਾਲ ਨਿਰੰਕਾਰ ਦੇ ਗੁਣਾਂ ਨੂੰ ਜਾਣ ਲਿਆ, ਆਪਣੇ ਆਪ ਨੂੰ ਸਵਾਰ ਲਿਆ, ਨਿਰੰਕਾਰ ਦੇ ਦਰ ਤੇ ਪ੍ਰਵਾਨ ਹੋਈ। ਪ੍ਰੀਤਮ ਮੋਏ ਲਾਇਆ ਮਨ ਪਾ ਮੇਰਾ ਪਾਇਆ ਕਰਮ ਵਧਾਤਾ। ਪ੍ਰੀਤਮ ਜੋ ਕਰਮਾਂ ਨੂੰ ਲਿਖਣ ਵਾਲਾ ਹੈ ਉਸਨੂੰ ਪਾ ਲਿਆ ਹੈ, ਉਸਨੇ ਮੇਰੇ ਸਾਰੇ ਕਰਮ ਸਿੱਧੇ ਕੀਤੇ ਨੇ। ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮਰਾਰੇ। ਸਤਿਗੁਰ ਦੀ ਕਿਰਪਾ ਨਾਲ ਸਤਿਗੁਰ ਨੂੰ ਸੇਵਨ ਸਦਕਾ ਸੁਖਾਂ ਦੀ ਪ੍ਰਾਪਤੀ ਹੋ ਗਈ ਤੇ ਮਨ ਵਿੱਚ ਨਿਰੰਕਾਰ ਮਰਾਰੀ ਵਸ ਗਿਆ। ਨਾਨਕ ਮੇਲ ਲਈ ਗੁਰ ਆਪਣਾ ਗੁਰ ਕਹਿ ਸ਼ਬਦ ਸਵਾਰੇ। ਜਿਹਦਾ ਜੀਵ ਰੂਪੀ ਇਸਤਰੀਆਂ ਨੇ ਆਪਣੇ ਮਨ ਨੂੰ ਗੁਰੂ ਕੇ ਆਖੇ ਲੱਗ ਕੇ ਸਵਾਰ ਲਿਆ ਹੈ, ਅਜਿਹੀਆਂ ਦਾ ਨਿਰੰਕਾਰ ਨਾਲ ਮਿਲਾਪ ਹੋ ਜਾਂਦਾ ਹੈ। ਮਿੱਤਰ ਵਿਚੋਲਾ ਚਾਹੀਦਾ ਗੁਰੂ ਵਰਗਾ, ਜਿਹੜਾ ਸਾਨੂੰ ਗੁਣਾਂ ਦੀ ਦਾਤ ਦੇ ਦੇਵੇ ਤੇ ਜਿਹਦੇ ਪੱਲੇ ਗੁਣ ਨੇ ਉਹ ਨਿਰੰਕਾਰ ਦੇ ਦਰ ਤੇ ਪ੍ਰਵਾਨ ਹੋ ਜਾਂਦੀਆਂ ਨੇ। ਗੁਰੂ ਕਿਰਪਾ ਕਰੇ ਸਾਡੇ ਹਿਰਦਿਆਂ ਵਿੱਚ ਵੀ ਨਿਰੰਕਾਰ ਦੇ ਨਾਮ ਨਾਲ ਸੱਚ ਦਾ ਜਿਹੜਾ ਹੈ ਉਹ ਲਾਗ ਲੱਗ ਜਾਏ। ਅਸੀਂ ਦਿਨ ਰਾਤੀ ਉਸਨੂੰ ਅਰਾਧੇ ਅਰਾਧੇ ਨਿਰੰਕਾਰ ਦੇ ਨਾਮ ਰਾਹੀਂ ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰੀਏ। ਅਰਦਾਸ ਬੇਨਤੀ ਕਰੀਏ ਵੀ

ਹੋ ਫੁੱਲਾਂ ਚੋਂ ਕਣਕੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਬਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਉਣੀਆਂ ਆਈਆਂ ਸ਼ਬਦੋ ਤੰਗਾਓ ਹਰੇ ਕੇਰਾ ਮਨ ਦਿਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਏ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਦ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋਂ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹੇ ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੁਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਂ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੈਂ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਦਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਹਦੀਆਂ ਇਹ ਵਡਿਆਈਆਂ ਕਹੇ ਨਾਂ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰਸ ਭਾਗੇ ਕਰਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਠ ਕੁਮਾਰਿਆ ਤੁਰ ਕਰਮ ਪਾਇਆ ਤੁਰ ਜਨ ਕਉ ਸੈ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸਗੋ ਵਾਤਿਤ ਕਰ ਹੰਦ ਵਾਜੇ ਆਨੰਦ ਸੁਣੋ ਹੋੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਪਵਿੱਤ

ਮੁਖ ਨੇ ਕੋਈ ਨ ਜਾਣੇ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗੀ

ਸਾਹ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸਮਤੀ ਪਾਏ ਚਿਦ ਪ੍ਰਸਾਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਤਿਆਰ ਮੇਰੇ ਅੰਕਿਤ ਗੁਰਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰਗੋਬਿੰਦ ਸਿਮਰਨ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਚਾਹੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰ ਕਰਨ ਹੁਣ ਦਿਆਵਤ ਆਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪੁੱਤਰ ਆਤਮਿਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਸ ਦਰ ਦਾ ਧਿਆਨ ਕਰਕੇ ਖਾਲਸਾ ਸਭ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੀ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵਣ ਜਪਿਆ ਦੇਖ ਚਲਾਈ ਤੇ ਵਾਹਿ ਦੇਖ ਨਿਡ ਕੀਤਾ ਤੇ ਨਾ ਪਿਆਰ ਤਿਆਰਿਆਂ ਦੀ ਕਮਾਈ ਦਾ ਧਿਆਨ ਕਰੀਏ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆੜ ਨਾ ਚੜਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸਤਸੰਗ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰੀਏ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਗੁਰਦੁਆਰੇ ਦਾ ਧਿਆਨ ਕਰੀਏ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤਾ ਹੈ ਜਿਤ ਆਵਣ ਕਾ ਸਤ ਕਾ ਸਭ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤੁਹਾਨੂੰ ਚਰਿਆ ਦੇਖ ਤੇ ਕੀ ਫਤਿਹ ਬਿਰਤ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸ਼ਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਦੇ ਬੁੰਗੇ ਜੁਗ ਜੁਗ ਅਟਲ ਧਰਮ ਕਹਿ ਜਾ ਕਾ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਟ ਕੇ ਰੱਖੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਜ ਪੰਥ ਸਦਾ ਸਾਹਿਬ ਦੇ ਦਾਜ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਕਰਦਾ ਹਾਂ ਆਪਣੀ ਖਾਲਸਾ ਜੀ ਨੂੰ ਬਖਸ਼ੋ ਇਹ ਨਿਵਟਿਆਂ ਦੀ ਓਟ ਗੁਰੂ ਦੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਦਾਤਾਰ ਜੀ ਦੁਆਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਨਿਰਾਸ ਹੇ ਗੀ ਪ੍ਰਭਾਜ ਜੀ ਆਪ ਜੀ ਦੇ ਚੰਨ ਕਾਮਨਾ ਦੇ ਅਰਦਾਸ ਆਪਣੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਸੰਗਤਾਂ ਨੂੰ ਦਰਸ਼ਨ ਦਰਦ ਕੇ ਨਿਹਾਲ ਦਾਤਾਰ ਜੀ ਬੇਅੰਤ ਬਾਣੀਆਂ ਦੇ ਪਾਠ ਅੱਜ ਵੀ ਰਾਗੀ ਸਿੰਘ ਨੇ ਆਪ ਦੇ ਜਨਾ ਜਾ ਸਕੀ ਵਾਰ ਦੇ ਕੀਰਤਨ ਕੀਤੇ ਵਿਦਵਾਨ ਵੀ ਅੱਜ ਦੇ ਹੁਕਮ ਨਾਮ ਲਿਖਣਾ ਚਾਹਤੀ ਹੈ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਖੇਣ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨੁਕਸਾਨ ਦੀ ਕਿਰਪਾ ਕਰੋ ਜੀ ਅੱਗੋਂ ਤੋਂ ਸ਼ੁੱਧ ਤੇ ਪਿੱਤਰ ਬਾਣੀ ਉੱਤੇ ਅੱਜ ਮਨ ਬੁੱਧੀ ਬਖਸ਼ਿਸ਼ ਕਰੋ ਗਰੀਬ ਰਾਜ ਇਸ ਖੁਸ਼ੀ ਵਿੱਚ ਆਪ ਦੀਆਂ ਮੱਖੀਆਂ ਦਾਤਾਂ ਵਿੱਚੋਂ ਪਿੱਤਰ ਕੜਾਪ ਸਾਰੀ ਦੇਗਿਆ ਤੇ ਆਖਰ ਹਾਲ ਦਿੱਤਾ ਆਪ ਜੀ ਭੋਗ ਲਾਓ ਸ਼ੀਤ ਪ੍ਰਸਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪ੍ਰਦੇਹ ਰੱਖਿਆ ਬਖਸ਼ਿਸ਼ ਕਰੋ ਜੀ ਦਤਾਰ ਆਪ ਜੀ ਬਖਸ਼ੀਆਂ ਦਾਤਾਂ ਜੋ ਨਗਰਾਂ 'ਚ ਤੁਰ ਸਵਾਰੀਆਂ ਪ੍ਰਵਾਨ ਕਰੋ ਗੀਬ ਨੂੰ ਆਪ ਮਿਹਰ ਕਰੋ ਆਪਦੇ ਪੁੱਤਰ ਨਾਲ ਸੇਵਾ ਕਰ ਰਹੇ ਸਾਰੇ ਪੈਲੀਏ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟਿਕਰਾ ਬਖਸ਼ੋ ਅਤੇ ਸਦਾ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਿਸ਼ ਦੀ ਪਾਲਤਾ ਕਰੋ ਗਰੀਬ ਨਿਵਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਭ ਸੰਗਤਾਂ ਜੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਲਾਓ ਸੰਗਤਾਂ ਦਰ ਦੇ ਤਿੰਨ ਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਿਵਾਜ ਕਿਰਪਾ ਕਰੋ ਖਾਲਸ ਪੰਥ ਸੇਵਕਾਂ ਨੂੰ ਏਕ ਦਰ ਸਵਾਗਤ ਹੈ ਅੱਜ ਬਖਸ਼ਿਸ਼ ਕਰਕੇ ਸਤ ਸੰਤੋਖ ਦਾਲ ਬਖਸ਼ੋ ਚੰਨਾਂ ਨਾਲ ਜੋੜਕ ਬਣ ਜਾ ਪਿਆਰ ਬਖਸ਼ੋ ਗਰੀਬ ਨਿਵਾਜ ਮੇਰ ਕਰੋ ਹਰ ਮੈਦਾਨ ਜਵਾਨ ਫਰਦ ਬਖਸ਼ਿਸ਼ ਤੇ ਵਾਲਤਾ ਕਰੋ ਜੀ ਫਰਦ ਬਖਸ਼ਿਸ਼ ਕਰੀ ਕਿਰਪਾ ਕਰੋ ਜੀ ਗਰੀਬ ਨਿਵਾਜ ਦੂਰ ਦਰਾਕਰ ਬੈਠੇ ਲਾਈ ਪਤਾ ਕਿ ਸਰਵਣ ਕਰੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਦਰਾਂ ਵੀ ਕਿਰਪਾ ਕੀਤੀ ਸੰਗਤਾਂ ਨੂੰ ਤਾਂ ਬਖਸ਼ੇ ਸੰਗਤਾਂ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਹਦ ਮਾਇਆ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਹੈ ਸੰਗਤਾਂ ਮਾਇਆ ਪੇਟਾ ਕਾਰੀ ਚਰਨਾ ਪ੍ਰਵਾਨ ਕਰੋ ਬੱਚਾ ਸਭ ਦੀ ਕਮਾਈਆਂ ਸਫਲ ਕਰੋ ਕਾਰਜ ਵੱਧ ਉਦਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਰਵਾਂ ਦਾ ਪੂਰੀਆਂ ਕਰੋ ਜੀ ਮਿਹਨਤ ਕਰਿਆਓ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਵੇਦਰ ਗੁਨਾਮੀ ਬਖਸ਼ੀ ਕਰਕੇ ਬਰਮ ਦੜੀ ਵਾਸਤੇ ਅੱਜ ਪਾਠ ਕਰਨ ਵਾਸਤੇ ਆ ਗਿਆ ਬਖਸ਼ੋ ਰਹਿੰਦੇ ਕਾਰ ਸਵਾਰ ਕੇ ਜਨਾ ਤੁਰਾ ਜੀ ਬਣਾਓ ਤੇ ਇਹ ਪਿਆਰੇ ਮੇਰੇ ਜਿਹੜਾ ਆਪ ਦਾ ਨਾਮ ਜਿਹਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀਤੇ ਜੋ ਪ੍ਰਭ ਕੋ ਮਿਲ ਪੋਚ ਹੈ ਖੋਜ ਚੌਦ ਮਹਿਲ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ
ख्वार हो ऐसा मिलेंगे बजे शरण जो हो वाहिगुरु नाम जहाज है चढ़े सो उतरे पा जो शरदा कर देव दे गुरु पारे उतारन हा खंडा।

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਆਹੋ ਸਤਿਕਾਰਯੋਗ ਸਾਧ ਸੰਗਤ ਜੀ, ਮਹਾਰਾਜ ਨੇ ਆਪ 'ਤੇ ਬਖਸ਼ਿਸ਼ ਕੀਤੀ ਸੰਗਤਾਂ 'ਤੇ, ਆਸਾ ਸੰਗਤ ਜੀ ਅੰਮ੍ਰਿਤ ਲੈ ਕੇ ਮਹਾਰਾਜ ਨੇ ਕੀ ਉਹ ਤਰ੍ਹਾਂ ਦਾ ਮੰਨਦੇ ਹੋਇਆ ਪੁੱਤਰ ਬਾਣੀ ਆਸਾ ਕੀ ਵਾਰ ਦੇ ਸੰਪੂਰਨ ਕੀਤੇ ਸਰਮ ਕੀਤੇ ਨੇ ਪ੍ਰਬੰਧ। ਅੱਜ ਦੇ ਹੁਕਮਨਾਮੇ ਕਿਸਾ ਵਿਚਾਰ ਵਿਦਮਾਰ ਵੀ ਤੁਹਾਨੂੰ ਸਰਮ ਕੀਤੀ ਹੈ, ਅਰਦਾਸ ਤੇ ਸਾਰੀਆਂ ਭਰੀਆਂ ਨੇ, ਬ੍ਰਦਮਾਰੇ ਬਖਸ਼ ਪੁੱਤਰਾਂ ਸਰਮ ਕੀਤੇ ਹਨ। ਸਤਿ ਸ਼੍ਰੀ ਅੱਜ ਭਾਸ਼ਮ ਗੁਰੂ ਸਾਹਿਬਾਂ ਨੇ ਆਪ ਗੁਰੂ ਕਾਤਮਾ ਨੂੰ ਬਖਸ਼ਿਸ਼ ਕੀਤਾ ਹੈ। ਆਸਾ ਸੰਗਤ ਜੀ ਹੁਣ ਜਿਹੜੀ ਵਾਸਤੇ ਅੱਜ ਪਾਠ ਹੋਣੇ ਨੇ, ਆਪ ਇਸ ਤਰ੍ਹਾਂ ਬੈਠ ਕੇ ਸਰਮ ਕਰਨੇ ਨੇ। ਸੋ ਸਤਿ ਸੰਗਤ ਜੀ ਜਿਹਨਾਂ ਜਿਹਨਾਂ ਪਰਿਵਾਰਾਂ ਨੇ ਘਰਾਂ 'ਚ ਸਹਿਜ ਪਾਠ ਆਰੰਭ ਕੀਤੇ ਨੇ, ਭਾਈ ਰਜਿੰਦਰ ਸਿੰਘ ਨਾਲ ਸੰਪਰਕ ਕਰਕੇ ਆਪਣਾ ਸਾਰਾ ਜਿਹੜਾ ਪ੍ਰੋਗਰਾਮ ਤੁਸੀਂ ਜਿਹੜਾ ਹੈਗਾ ਉਹ ਜਿਹੜੀ ਇਨਫੋਰਮੇਸ਼ਨ ਹੈ ਤੁਸੀਂ ਉਹਨਾਂ ਨੂੰ ਲੈ ਸਕਦੇ ਹੋ, ਇਨਫੋਰਮੇਸ਼ਨ ਦੇ ਸਕਦੇ ਹੋ, ਲੈ ਵੀ ਸਕਦੇ ਹੋ। ਉਹ ਨੰਬਰ ਹੈਗਾ 408-712-4145। ਪਰ ਰਜਿੰਦਰ ਸਿੰਘ ਸਾਂਝਾ ਕਰਕੇ ਤੁਸੀਂ ਅੱਜ ਸਹਿਜ ਪਾਠ ਆਰੰਭ ਕਰ ਰਹੇ ਸਤਿ ਸੰਗਤ ਜੀ, ਇਹਨਾਂ ਦਾ ਸਾਰਾ ਉਹਨਾਂ ਦੇ ਨਾਲ ਤੁਸੀਂ ਆਪਣਾ ਡਾਟਾ ਸਾਂਝਾ ਕਰੋ। ਸਤਿ ਸੰਗਤ ਜੀ, ਆਪ ਸੰਗਤ ਨੂੰ ਪਤਾ ਹੈ ਕਿ ਗੁਰੂ ਘਰ ਦੇ ਜੋ ਸਾਊਥ ਹਾਲ ਨਾਰਥ ਹਾਲ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਉਹਨਾਂ 'ਤੇ ਬਹੁਤ ਖਰਚਾ ਆ ਰਿਹਾ, ਸਤਿ ਸੰਗਤ ਨੂੰ ਪਤਾ ਹੈ। ਸਤਿ ਸੰਗਤ ਜੀ ਬੇਅੰਤ ਪਰਿਵਾਰਾਂ ਵੱਲੋਂ ਆਪਣੀਆਂ ਦੁਸ਼ਮਣ ਸਫਲ ਕਰਦੇ ਹੋਏ ਹਾਂ, ਬੇਅੰਤ ਮਾਇਆ ਗੁਰੂ ਘਰ ਸਤਿ ਸੰਗਤ ਦੀ ਸੰਗਤਾਂ ਨੇ ਭੇਟਾ ਕੀਤੀ ਹੈ। ਸੋ ਵਟਭਾਗੀ ਹਨ, ਗੁਰੂ ਵਾਲੇ ਕਿਰਪਾ ਕਰਨਗੇ। ਸਤਿ ਸੰਗਤ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ ਜੂਨ 5 ਨੂੰ ਹੋਇਆ ਸ਼ਹੀਦੀ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ, ਜਿਨ੍ਹਾਂ ਨੇ ਇਹਨਾਂ ਨੂੰ ਸਰਹੰਦ 'ਤੇ ਜਾ ਕੇ ਪੁੱਤਰ ਨਵਾਬਾਂ ਨੂੰ ਆਲੇ ਦੁਆਲੇ ਵਾਲਿਆਂ ਨੂੰ ਜਿਨ੍ਹਾਂ ਨੇ ਛੋਟੇ ਬੱਚਿਆਂ ਨਾਲ ਹੋਰ ਸਿੰਘਾਂ ਨਾਲ ਬੜਾ ਮਾੜਾ ਸਲੂਕ ਕੀਤਾ, ਬੱਚਿਆਂ ਨੂੰ ਬੜਾ ਸ਼ਰਦ ਕੀਤਾ, ਉਹਨਾਂ ਨੂੰ ਦੱਸਿਆ ਸੀ ਕਿ ਜ਼ੁਲਮ ਜਿਹੜਾ ਉਹ ਕਿਵੇਂ ਕਮਾਈਦਾ। ਸੋਚਦਾ ਉਸਦੀ ਫਿਰ ਸਜ਼ਾ ਕੀ ਮਿਲਦੀ ਹੈ। ਸਤਿ ਸੰਗਤ ਜੀ, ਜੂਨ 28 ਨੂੰ ਆ ਰਹੇ ਡਾਕਟਰ ਅਲੰਕਾਰ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਤੋਂ, ਉਹ 28 ਤਰੀਕ ਨੂੰ ਕੀਰਤਨ ਕਰਨਗੇ 11:20 ਤੋਂ 12:30 ਤੱਕ। ਆਪ ਸੰਗਤ ਹਾਜ਼ਰੀਆਂ ਭਰੋ। ਸਤਿ ਸੰਗਤ ਜੀ, ਜੂਨ 26 ਤੋਂ ਲੈ ਕੇ 28 ਤੱਕ ਸਹਿਤ ਸ੍ਰੀ ਅਰਜਨ ਦੇਵ ਜੀ ਪਾਤਸ਼ਾਹ ਦੇ ਵਿਆਹ ਪੁਰਬ ਮਨਾਇਆ ਜਾ ਰਿਹਾ, ਸ੍ਰੀ ਸ਼ੰਕਰ ਦੀਆਂ ਸੰਕਲਾਂ ਵੱਲੋਂ ਹਮੇਸ਼ਾ ਅਤੇ ਇਲਾਕੇ ਦੀਆਂ ਸੰਗਤਾਂ, ਸੋ ਸ੍ਰੀ ਸ਼ੰਕਰ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਪੰਜਾਬ ਦੇ ਵਿਆਹ ਪੁਰਬ ਮਨਾ ਰਹੇ ਨੇ। ਆਪ ਸੰਗਤਾਂ ਜ਼ਰੂਰ ਹਾਜ਼ਰੀਆਂ ਭਰ ਕੇ ਆਹ ਵੀ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਸੇਵਾ ਰਣ ਦੀ ਪ੍ਰਾਪਤ ਕਰੋ। ਸਤਿ ਸੰਗਤ ਜੀ, ਜੂਨ

0: 29 ਹੈ ਜਨਮਦਿਨ ਭਗਤ ਕਬੀਰ ਜੀ ਦਾ ਸੋ ਆਓ ਹਾਜ਼ਰੀਆਂ ਭਰੋ ਅਤੇ ਭਗਤਾਂ ਦੀ ਬਖਤੀਆਂ ਦਾਸਾਂ ਦਾ ਅਸੀਂ ਧੰਨਵਾਦ ਕਰੀਏ ਸਤਸੰਗ ਜੀ ਜੂਨ 3 ਨੂੰ ਹੈ ਪ੍ਰਕਾਸ਼ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਆਖਾ ਦੀਆਂ ਪ੍ਰਗਟਾ ਸਤਸੰਗ ਜੀ ਮਹਾਰਾਜ ਚਰਨ ਧੰਨਵਾਦ ਕਰਦੇ ਹਾਂ ਗੁਰਬਾਣੀ ਬਖਸ਼ੀਆਂ ਦਾਤਾਂ ਦਾ ਅਸੀਂ ਵੀ ਕੋਈ ਡਾ ਬਿਠਾਉਣ ਦਾ ਯਤਨ ਕਰੀਏ ਜੁਲਾਈ 4 ਨੂੰ ਹੈ ਇੰਡੀਪੈਂਡੈਂਟ ਡੇ ਉਸ ਦਿਨ ਜਿਹੜਾ ਬਾਅਦ ਤੋਂ ਪੈਦਾ ਕੀਤਾ ਸ਼ਾਮਾਂ ਦਾ ਕੀਰਤਨ ਜਿਹੜਾ ਹੈ 4 ਜੁਲਾਈ ਨੂੰ ਸ਼ਾਮ ਦਾ ਪਿਛਲੇ ਪੈਦਾ ਕੀਰਤਨ ਜਿਹੜਾ ਉਹ ਸਪੈਸ਼ਲ ਤੌਰ 'ਤੇ ਹੋਣਾ ਸੋ 4 ਤਰੀਕ ਦਾ ਪਹੁੰਚ ਕੇ ਸਤਸੰਗ ਜੀ ਸਪੈਸ਼ਲ ਕੀਰਤਨ ਸਰਵ ਕਰਕੇ ਜੀਵਨ ਜਿਹੜੀਆਂ ਸਫਲਾ ਕਰੋ ਸੋ ਆਓ ਸਤਸੰਗ ਜੀ ਜੁਲਾਈ 5 ਨੂੰ ਹੈ ਫਾਊਂਡੇਸ਼ਨ ਨੀਂਹ ਪੱਤਰ ਰੱਖਿਆ ਗਿਆ ਸ਼੍ਰੀ ਹਰਿਮੰਦਰ ਸਾਹਿਬ ਦਾ ਸੋ ਇੱਕ ਗੁਰੂ ਸਾਹਿਬ ਨੇ ਜੋ ਮਹਾਨ ਦੇਣ ਸਾਡੇ ਵਾਸਤੇ ਜਿਹੜੀ ਹਮੇਸ਼ਾ ਰਹਿਣ ਵਾਲੀ ਹੈ ਉਹਦੇ ਦੂਰ ਆਓ ਗੁਰਬਾਣੀ ਬਖਸ਼ੀਆਂ ਦਾ ਤਾਂ ਅਸੀਂ ਦਿਲ ਧੰਨਵਾਦ ਕਰੀਏ ਜੁਲਾਈ 9 ਨੂੰ ਹੈ ਸ਼ਹੀਦੀ ਭਾਈ ਮਨੀ ਸਿੰਘ ਜੀ ਦੀ ਜਿਨ੍ਹਾਂ ਨੇ ਮਹਾਨ ਕੁਰਬਾਨੀ ਕੀਤੀ ਉਹਨਾਂ ਜ਼ਰੂਰ ਯਾਦ ਕਰੀਏ ਸਤਸੰਗ ਜੁਲਾਈ 16 ਨੂੰ ਹੈ ਸੰਗਰਾਂਦ ਸਾਵਣ ਦੇ ਮਹੀਨੇ ਦੀ ਆਪਣੇ ਪਿੰਡ ਹਾਜ਼ਰੀਆਂ ਭਰਨੀਆਂ ਨੇ ਅਤੇ ਸ਼ਹੀਦੀ ਭਾਈ ਤਾਰੂ ਸਿੰਘ ਜੀ ਦੀ ਜਿਨ੍ਹਾਂ ਨੇ ਸਾਡੇ ਵਾਸਤੇ ਕੁਰਬਾਨੀ ਕੀਤੀ ਹੈ ਉਹਨਾਂ ਜ਼ਰੂਰ ਯਾਦ ਕਰੀਏ ਸਤਸੰਗ ਜੀ ਜੁਲਾਈ 13 ਤੋਂ ਲੈ ਕੇ 17 ਤੱਕ ਫਰੀ ਗੁਰਮਤ ਕੈਂਪ ਲੱਗ ਰਿਹਾ ਸੋ ਇਹ ਵੱਡਾ ਜ਼ਰੂਰੀ ਹੈ ਸਤਸੰਗ ਦਾ ਖਿਆਲ ਰੱਖਣਾ 13 ਤੋਂ ਲੈ ਕੇ 17 ਜੁਲਾਈ ਤੱਕ ਫਰੀ ਗੁਰਮਤ ਕੈਂਪ ਲੱਗ ਰਿਹਾ ਬੱਚਿਆਂ ਦਾ ਬੱਚਿਆਂ ਦੀ ਏਜ ਹੈ 6 ਤੋਂ ਲੈ ਕੇ 15 ਸਾਲ ਤੱਕ ਆਧੁਨਿਕ ਸਤਸੰਗ ਜੀ ਆਪਣੇ ਲੈ ਕੇ ਆਉਣਾ ਜੁਲਾਈ 24 ਨੂੰ ਹੈ ਮੀਰੀ ਪੀਰੀ ਦਿਵਸ ਜਦੋਂ ਕਿ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਮੀਰੀ ਦੇ ਪੀਰੀ ਦੋ ਦਰਬਾਰਾਂ ਪਹਿਨ ਕੇ ਉਹ ਉਸ ਸਮੇਂ ਜੋ ਜ਼ੁਲਮ ਹੋ ਰਹੇ ਸਨ ਸਾਡੇ ਗੁਰੂ ਸਾਹਿਬਾਂ ਨਾਲ ਸੰਗਤਾਂ ਨਾਲ ਗੁਰਸਿੱਖਾਂ ਨਾਲ ਉਹਨਾਂ ਦਾ ਡਟ ਕੇ ਮੁਕਾਬਲਾ ਕਰਨ ਵਾਸਤੇ ਉਹਨਾਂ ਦਾ ਮੂੰਹ ਮੋੜਨ ਵਾਸਤੇ ਗੁਰੂ ਸਾਹਿਬਾਂ ਨੇ ਦੋ ਦਰਬਾਰਾਂ ਪਹਿਨੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇਸ ਦਿਵਸ ਨੂੰ ਜ਼ਰੂਰ ਮਨਾਈਏ ਕਿਉਂਕਿ ਸਾਡੇ ਵਾਸਤੇ ਵੀ ਇੱਕ ਬੜੇ ਮਹਾਨ ਹੈ ਆਪਣੇ ਭਾਈ ਸਾਹਿਬ ਤਿਆਰ ਨੇ ਸਹਿਤ ਆਰਾਮ ਕਰਕੇ ਸਾਨੂੰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਅੱਜ ਸ੍ਰੀ ਸਹਿਜ ਪਾਠ ਪਾਵਨ ਅੰਗ 482 ਤੋਂ ਆਪਾਂ ਅੱਗੇ ਪ੍ਰਾਰੰਭ ਕਰਨੇ ਹਨ ਪਿਆਰ ਸਹਿਤ ਆਪ ਜੀਆਂ ਨੇ ਤਵੱਜੋ ਬਖਸ਼ਿਸ਼ ਕਰਨੀ ਜੀ 482 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਸਤਨਾਮ ਵਾਹਿਗੁਰੂ ਸਾਹਿਬ ਜੀਓ ਆਸਾ ਤਨ ਰੈਨੀ ਮਨ ਪੁਨ ਰਪ ਕਰ ਹੂੰ ਤਨ ਰੈਨੀ ਮਨ ਪੁਨ ਰਪ ਕਰ ਹੋਂ ਪਾਚੋ ਤਤ ਬਰਾਤੀ ਰਾਮ ਰਾਏ ਸਿਉ ਭਾਵਰ ਲੈ ਹੋਂ ਆਤਮ ਤੇ ਰੰਗ ਰਾਤੀ

ਵਿੱਚ ਜੀ ਜੰਤ ਜਹਾ ਜਹਾ ਲਗ ਕਰਮ ਕੇ ਬਸ ਜਾਏ ਕਾਲ ਖਾਸ ਅਬਦ ਲਾਗੇ ਕਛ ਨਾ ਚੱਲੇ ਉਪਾਏ ਰਵਿਦਾਸ ਦਾਸ ਉਦਾਸ ਤਜ ਭ੍ਰਮ ਤਪਨ ਤਪ ਗੁਰ ਗਿਆਨ ਭਗਤ ਜਨ ਭੈ ਹਰਨ ਪਰਮਾਨੰਦ ਕਰਹੋ ਨਿਦਾਨ ਆਸਾ ਸੰਤ ਤੁਜੀ ਤਨ ਸੰਗਤ ਪ੍ਰਾਨ ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ ਸੰਤ ਚੀ ਸੰਗਤ ਸੰਤ ਕਥਾ ਰਸ ਸੰਤ ਪ੍ਰੇਮ ਮਾਜੈ ਦੀਜੈ ਦੇਵਾ ਦੇਵ ਰਹਾਉ ਸੰਤ ਆਚਰਨ ਸੰਤ ਚ ਮਾਰਗ ਸੰਤ ਚ ਓਲਗ ਓਲਗਣੀ ਔਰ ਇੱਕ ਮੰਗੋ ਭਗਤ ਚਿੰਤਾ ਮਨ ਜਣੀ ਲਖਾਵਹੋ ਅਸੰਤ ਪਾਪੀ ਸਣ ਰਵਿਦਾਸ ਭਣੈ ਜੋ ਜਾਣੈ ਸੋ ਜਾਣ ਸੰਤ ਅਨੰਤ ਹੈ ਅੰਤਰ ਨਾਹੀ ਆਸਾ ਤੁਮ ਚੰਦਨ ਹਮ ਰਿੰਡ ਬਾਪੁਰੇ ਸੰਗ ਤੁਮਾਰੇ ਬਾਸਾ ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ ਮਾਧੂ ਸਤਸੰਗਤ ਸਰਨ ਤੁਮਾਰੀ ਹਮ ਔਗਣ ਤੁਮ ਉਪਕਾਰੀ ਰਹਾਉ ਤੁਮ ਮਖਤੂਲ ਸੁਪੇਦ ਸੁਪੀਅਲ ਹਮ ਬਪਰੇ ਜਸ ਕੀਰਾ ਸਤਸੰਗਤ ਮਿਲ ਰਹੀ ਹੈ ਮਾਧੂ ਜੈਸੇ ਮਧੁਪ ਮਖੀਰਾ ਜਾਤੀ ਓਛਾ ਪਾਤੀ ਓਛਾ ਓਛਾ

ਮਹੱਲਾ ਪਹਿਲਾ ਚੌਪਦੀ ਘਰ ਪਹਿਲਾ ਤੇਰਾ ਨਾਮ ਕਰੀ ਚਨਨਾਠੀਆ ਜੇ ਮਨ ਉਰਸਾ ਹੋਏ ਕਰਨੀ ਕੁੰਗੂ ਜੇ ਰਲੈ ਘਟ ਅੰਤਰ ਪੂਜਾ ਹੋਏ ਪੂਜਾ ਕੀਚੈ ਨਾਮ ਧਿਆਈਐ ਬਿਨ ਨਾਵੈ ਪੂਜ ਨ ਹੋਏ ਰਹਾਓ।

ਰੰਗ ਪਾਏ। ਨਾਨਕ ਵਿਣ ਨਦਰੀ ਕਿਛੂ ਨਾ ਪਾਈਐ, ਜਿਸੇ ਨਦਰ ਕਰੇ ਸੋ ਪਾਏ। ਗੁਰ ਪ੍ਰਸਾਦੀ ਦੇ ਵਡਿਆਈ, ਆਪਣਾ ਸ਼ਬਦ ਵਰਤਾਏ। ਗੂਜਰੀ ਮਹੱਲਾ ਤੀਜਾ, ਪੰਚ ਪਦੇ ਨਾ

ਮਨ ਮੁਖ ਬੂਝ ਨਾ ਹੋਏ ਗੁਰਮਤੀ ਘਟ ਚਾਨਣਾ ਹਰ ਨਾਮ ਪਾਵੈ ਸੋਏ ਸੁਣ ਸ਼ਾਸਤਰ ਤੂੰ ਨਾ ਬੁਝਹੀ ਤਾਂ ਫਿਰ ਹੈ ਬਾਰੋ ਬਾਰ ਸੋ ਮੂਰਖ ਜੋ ਆਪ ਨਾ ਪਛਾਣੀ ਸੱਚ

ਕਰੇ ਕਿਸ ਜਿਉ ਤਿਸ ਕੀ ਰਜਾਏ ਸੱਚੇ ਜਗਤ ਟਹਿਕਾਇਆ ਕਹਿਣਾ ਕਛੂ ਨਾ ਜਾਏ ਨਾਨਕ ਜੋ ਤਿਸ ਭਾਵੈ ਸੋ ਕਰੇ ਜਿਉ ਤਿਸ ਕੀ ਰਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਵਡਭਾਗੀ ਹੋ ਜੋ ਨਿਤਾਂ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ ਸਤਿਗੁਰੂ ਜੀ ਨੇ ਰਹਿਮਤਾਂ ਕੀਤੀਆਂ ਹਨ ਅੱਜ ਵੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਆਪਾਂ ਜੁੜੇ ਹਾਂ ਸਤਿਗੁਰੂ ਜੀ ਬਾਣੀ ਦਾ ਭਾਵ ਸਭਨਾਂ ਦੇ ਹਿਰਦਿਆਂ ਵਿੱਚ ਵਸਾਉਣ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣ ਜੀ ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ ਆਪ ਸੰਗਤ ਕਿਰਪਾਲੂ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਲੈਣਗੇ ਭੁੱਲਾਂ ਨਾ ਚਿਤਾਰਦੇ ਪਿਆਰ ਸਤਿਪਤੇ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਿਸੰਗਤ 'ਚ।

ਭਾਗਾਂ ਨਾਲ ਸੰਗਤ ਪ੍ਰਾਪਤ ਹੁੰਦੀ ਹੈ। ਵੱਡੇ ਭਾਗ ਹੁੰਦੇ ਹਨ ਜਿਸ ਪ੍ਰਾਣੀ ਦੇ ਉਸਨੂੰ ਗੁਰੂ ਦੀ ਸੰਗਤ ਮਿਲਦੀ ਹੈ ਅਤੇ ਗੁਰੂ ਦੀ ਸੰਗਤ ਵਿੱਚ ਹੀ ਪਾਰ ਉਤਾਰਾ ਹੁੰਦਾ ਹੈ। ਸੋ ਬਾਣੀ ਵਿੱਚ ਲਿਖਿਆ ਹੈ ਜੇ ਕੋਈ ਇਨਸਾਨ ਇੱਕ ਘੜੀ ਪੁਰਾਣੇ ਟਾਈਮ ਵਿੱਚ ਘੜੀ ਹੁੰਦਾ ਸੀ 24 ਮਿੰਟ ਦਾ ਸਮਾਂ, 24 ਮਿੰਟ 25 ਮਿੰਟ ਲਗਾ ਲਓ ਭਾਵੇਂ। ਸੋ 24 ਮਿੰਟ ਦੇ ਸਮੇਂ ਨੂੰ ਇੱਕ ਘੜੀ ਕਿਹਾ ਜਾਂਦਾ ਸੀ ਅਤੇ ਕਬੀਰ ਸਾਹਿਬ ਜੋ ਬਹੁਤ ਵੱਡੇ ਭਗਤ ਸੰਤ ਹੋਏ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ, ਕਹਿੰਦੇ ਨੇ ਕਬੀਰ ਏਕ ਘੜੀ ਆਦੀ ਘੜੀ। ਇਨਸਾਨ ਬਹੁਤ ਬਿਜ਼ੀ ਹੈ, ਉਸ ਕੋਲ

ਦੁਨੀਆਂ ਦੇ ਸਭ ਕੰਮ ਲਈ ਟਾਈਮ ਹੈ, ਆਪਣੇ ਬੱਚਿਆਂ ਦੇ ਸਾਰੇ ਕੰਮ ਕਰਦਾ ਹੈ, ਮਾਂ ਬਾਪ ਦੇ ਵੀ ਕਰਦਾ, ਆਪਣੇ ਕੰਮ ਵੀ ਕਰਦਾ, ਪਰ ਉਸ ਕੋਲ ਟਾਈਮ ਨਹੀਂ ਹੈ ਨਾ, ਕੇਵਲ ਪਰਮਾਤਮਾ ਵਾਸਤੇ ਟਾਈਮ ਨਹੀਂ ਹੈ, ਜਿਸ ਨੇ ਉਸਨੂੰ ਬਣਾਇਆ, ਸੰਸਾਰ 'ਚ ਭੇਜਿਆ ਕਿ ਭਾਈ ਤੂੰ ਮੇਰਾ ਨਾਮ ਜਪਣਾ ਹੈ। ਸੱਚਮੁੱਚ ਇਹੀ ਹੁਕਮ ਸੀ, ਭਾਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜਿਹਦੇ ਜਾਨਵਰ ਨੇ ਨਾ, ਪਸ਼ੂ ਪੰਛੀ ਜਾਨਵਰ, ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦੇ। ਇੱਕ ਇਨਸਾਨ ਹੈ ਜਿਸ ਕੋਲ ਇਹ ਅੱਖਾਂ ਨੱਕ ਮੂੰਹ, ਉਹ ਬੈਠ ਕੇ ਬੰਦਗੀ ਕਰ ਸਕਦਾ, ਸਿਮਰਨ ਕਰ ਸਕਦਾ, ਮੈਡੀਟੇਸ਼ਨ ਕਰ ਸਕਦਾ ਤੇ ਪਰਮਾਤਮਾ ਨੂੰ ਮਿਲ ਸਕਦਾ ਹੈ, ਜਾਨਵਰ ਨਹੀਂ ਮਿਲ ਸਕਦੇ। ਇਸੇ ਵਾਸਤੇ 84 ਲੱਖ ਜੂਨ ਤੋਂ ਬਾਅਦ ਮਨੁੱਖਾਂ ਦੀ ਹੀ ਮਿਲੀ ਹੈ, ਪਰ ਮਨੁੱਖ ਨੂੰ ਲੱਗਦਾ ਜੇ ਮੈਂ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਹੋ ਜਾਵਾਂ ਤੇ ਸ਼ਾਇਦ ਮੈਂ ਸੁਖੀ ਹੋ ਜਾਵਾਂਗਾ, ਪਰ ਨਹੀਂ ਹੁੰਦਾ। ਮੇਰੇ ਕੋਲ ਸਾਰੇ ਸਾਮਾਨ ਆ ਜਾਣ, ਮੇਰੇ ਕੋਲ ਬਹੁਤ ਸਾਰੀਆਂ ਕਾਰਾਂ ਹੋਣ ਜਾਂ ਵੱਡਾ ਬਿਜ਼ਨਸ ਹੋਵੇ, ਬੜੇ ਇੰਪਲਾਈ ਹੋਣ, ਪਰ ਸੁਖੀ ਇਨਸਾਨ ਫਿਰ ਵੀ ਨਹੀਂ ਹੋ ਸਕਦਾ। ਸੁਖੀ ਹੋਣ ਦਾ ਇੱਕੋ ਇੱਕ ਤਰੀਕਾ ਹੈ, ਮੈਡੀਟੇਸ਼ਨ, ਸਿਮਰਨ, ਭਗਤੀ, ਬੈਠ ਕੇ ਜੋ ਭਗਤਾਂ ਨੇ ਕੀਤਾ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ ਤੇ ਗੁਰੂ ਸਾਹਿਬ ਬਾਣੀ ਅੰਦਰ ਲਿਖ ਰਹੇ ਹਨ, ਸ਼ਬਦ ਹੈ, ਜਿਵੇਂ ਭਗਤ ਕਬੀਰ ਜੀ ਨੇ ਕਿਹਾ ਤੇਰੇ ਕੋਲ ਟਾਈਮ ਨਹੀਂ ਹੈ, ਤੂੰ ਕੇਵਲ 12 ਮਿੰਟ ਕੱਢ ਲੈ, ਇੱਕ ਘੜੀ 25 ਮਿੰਟ ਨਹੀਂ ਕੱਢ ਸਕਦਾ, 12.5 ਮਿੰਟ ਕੱਢ ਲੈ, 12 ਮਿੰਟ ਵੀ ਨਹੀਂ, ਉਸ ਤੋਂ ਹੋਰ ਅੱਧੇ ਕਰ ਲੈ, 5-6 ਮਿੰਟ ਭਗਤੀ ਕਰ, ਸਿਮਰਨ ਕਰ। ਜੇ ਅਸੀਂ ਅੱਜ ਵੀ ਸਟਾਰਟ ਕਰੀਏ, ਜਿਹੜੇ ਲੋਕ ਨਹੀਂ ਸਿਮਰਨ ਕਰਦੇ, ਸਤਸੰਗ ਨਹੀਂ ਕਰਦੇ, ਉਹ ਕੇਵਲ 5 ਮਿੰਟ ਰੋਜ਼ ਦਾ ਸਤਸੰਗ ਕਰਨ ਲੱਗ ਪੈਣ, ਘਰ ਬੈਠ ਕੇ ਸਿਮਰਨ ਬੰਦਗੀ ਕਰਨ, ਉਹਨਾਂ ਦਾ ਮਨ ਵਿੱਚ ਸ਼ਾਂਤੀ ਆਏਗੀ ਤੇ ਹੌਲੀ ਹੌਲੀ ਸਿਮਰਨ ਦਾ ਟਾਈਮ ਵਧੇਗਾ। ਜਿਉਂ ਜਿਉਂ ਟਾਈਮ ਵਧੇਗਾ, ਲਾਈਫ ਵਿੱਚ, ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਹੋਣਗੇ। ਪਦਾਰਥ ਉਹੀ ਰਹਿਣਗੇ, ਸਾਡੇ ਕੋਲ ਪਦਾਰਥ ਹੈ ਨੇ ਜਾਂ ਨਹੀਂ, ਡਜ਼ ਨਾਟ ਮੈਟਰ। ਅਸੀਂ ਸਿਰਫ ਸੋਚਦੇ ਹੀ ਹਾਂ ਮੇਰੇ ਕੋਲ ਪਦਾਰਥ ਜ਼ਿਆਦਾ ਆ ਜਾਣਗੇ, ਮੈਂ ਸੁਖੀ ਹੋ ਜਾਊਂਗਾ, ਪਰ ਮਨੁੱਖ ਸੁਖੀ ਫਿਰ ਵੀ ਨਹੀਂ ਹੁੰਦਾ। ਆਓ, ਗੁਰੂ ਸਾਹਿਬ ਕਹਿੰਦੇ ਹਨ, ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੈ ਚਿਤਾਰੇ। ਚਿਤਾਰੇ ਤੋਂ ਭਾਵੇ ਪ੍ਰਭੂ ਨੂੰ ਯਾਦ ਕਰਨਾ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ, ਦੇਖੋ ਮੈਂ ਹੁਣ ਕਹਿ ਰਿਹਾ ਸੀ ਨਾ, 5 ਮਿੰਟ ਬੈਠ ਕੇ ਸਿਮਰਨ ਬੰਦਗੀ ਕਰੋ, ਪਰ 5 ਮਿੰਟ ਤੁਸੀਂ ਆਪਣੀ ਬੈਟਰੀ ਚਾਰਜ ਕਰ ਲਈ। ਪੁਰਾਣੇ ਟਾਈਮ 'ਤੇ ਨਾ ਟਾਈਮ ਪੀਸ ਹੁੰਦੇ ਸੀ, ਕਲੋਕ ਜਿਹੜੀਆਂ ਹੁੰਦੀਆਂ ਸਨ, ਇਲੈਕਟ੍ਰਿਕ ਨਹੀਂ ਸੀ ਹੁੰਦੀਆਂ, ਉਹ ਚਾਬੀ ਭਰਨੀ ਹੁੰਦੀ ਸੀ, ਚਾਬੀ ਕੇਵਲ 2 ਜਾਂ 3 ਮਿੰਟ ਚਾਬੀ ਭਰ ਦੋ, ਫਿਰ 24 ਆਵਰ ਤੱਕ ਘੜੀ ਚੱਲਦੀ ਸੀ 24 ਘੰਟੇ। ਸੋ ਗੁਰੂ ਸਾਹਿਬ ਵੀ ਕਹਿੰਦੇ, ਤੂੰ ਸਿਮਰਨ ਕਰਨ ਲਈ ਬੈਠ ਜਾ, ਜਦੋਂ ਤੇਰਾ ਮਨ ਜੁੜ ਗਿਆ ਨਾ, ਫਿਰ ਤੂੰ ਭਾਵੇਂ ਆਪਣੀ ਜੋਬ ਕਰ, ਬਿਜ਼ਨਸ ਕਰ, ਮਾਂ ਬਾਪ ਦੀ ਸੇਵਾ ਕਰ, ਬੱਚਿਆਂ ਦੀ ਪਾਲਣਾ ਕਰ, ਸਾਰੇ ਕੰਮ ਕਰਦਿਆਂ ਤੇਰਾ ਮਨ ਜਿਹੜਾ ਪ੍ਰਭੂ ਨਾਲ ਜੁੜ ਜਾਏਗਾ। ਉਹ ਹੋ ਗਿਆ ਉਠਤ ਬੈਠਤ ਸੋਵਤ ਜਾਗਤ, ਹੇ ਪ੍ਰਭੂ ਮੇਰਾ ਮਨ ਤੈਨੂੰ ਹੀ ਯਾਦ ਕਰਦਾ ਹੈ। ਆਓ ਅਸੀਂ ਬੇਨਤੀ ਕਰਦੇ ਹਾਂ, ਗੁਰੂ ਸਾਹਿਬ ਕਿਵੇਂ ਕਮਾਲ ਦਾ ਸ਼ਬਦ ਉਚਾਰਨ ਕਰ ਰਹੇ ਨੇ, ਜਦੋਂ ਭਰੋਸਾ ਹੋ ਗਿਆ ਕਿ ਦੁੱਖ ਵਿੱਚ ਸੁੱਖ 'ਚ ਮੈਂ ਕੇਵਲ ਪ੍ਰਭੂ ਨੂੰ ਹੀ ਯਾਦ ਕਰਨਾ ਹੈ, ਪ੍ਰਭੂ ਹੀ ਮੇਰਾ ਮਾਂ ਬਾਪ ਭੈਣ ਭਰਾ ਹੈ, ਸਾਰੀ ਸਹਾਇਤਾ ਕਰਨ ਵਾਲਾ। ਆਓ ਸ਼ਬਦ ਪਾਠ ਤੇ ਸਮਾਪਤੀ ਹੋਵੇਗੀ, 8 ਮਿੰਟ ਬਾਕੀ ਨੇ ਸਾਡੇ ਕੋਲ, ਪੂਰੇ 8:30 ਤੇ 8:30 ਤੇ ਸਮਾਪਤੀ ਹੋ ਜਾਏਗੀ। ਇਹ ਰਲ ਕੇ ਸਾਰੇ ਬੋਲਦੇ ਹਾਂ ਸ਼ਬਦ, ਸਤਸੰਗ ਜੀ ਧਿਆਨ। ਵਾਹਿਗੁਰੂ ਜੀ ਉਠਤ

ਤੁਮ ਕਰੋ ਸੋਈ ਪਲ ਹਮਰੇ। ਅਸੀਂ ਕਈ ਵਾਰ ਸੋਚਦੇ ਹਾਂ ਨਾ ਕਿ ਮੇਰੇ ਨਾਲ ਚੰਗਾ ਨਹੀਂ ਹੋਇਆ, ਇਹ ਜੋ ਹੋਇਆ ਪਰਮਾਤਮਾ ਨੇ ਚੰਗਾ ਨਹੀਂ ਕੀਤਾ। ਕੋਈ ਫੈਮਿਲੀ ਮੈਂਬਰ ਉਸਦੀ ਡੈਥ ਹੋ ਗਈ, ਜਾਂ ਮੇਰੀ ਜੌਬ ਚਲੀ ਗਈ, ਜਾਂ ਮੇਰੀ ਸੰਸਾਰ 'ਚ ਜਿੱਥੇ ਬੜੀ ਇੱਜ਼ਤ ਬਣੀ ਹੋਈ ਸੀ ਇੱਜ਼ਤ ਖਤਮ ਹੋ ਗਈ, ਬੇਇੱਜ਼ਤੀ ਹੋ ਗਈ, ਇਨਸਲਟ ਹੋ ਗਈ। ਕੁਛ ਹੈਪਨ ਸੰਸਾਰ 'ਚ ਹੁੰਦੀਆਂ ਨੇ ਕਈ ਵਾਰ, ਜੋ ਅਸੀਂ ਪਸੰਦ ਨਹੀਂ ਕਰਦੇ ਪਰ ਹੋ ਜਾਂਦੀਆਂ ਨੇ। ਉਹ ਸਤਿਗੁਰੂ ਜੀ ਕਹਿੰਦੇ ਨੇ ਜੋ ਤੁਮ ਕਰੋ ਸੋਈ ਪਲ ਹਮਰੇ। ਪਰਮਾਤਮਾ ਤਾਂ ਸਾਡੇ ਭੱਲੇ ਵਾਸਤੇ ਹੀ ਕਰਦਾ ਹੈ, ਕੁਛ ਸਾਨੂੰ ਲੈਸਨ ਸਿਖਾਉਣਾ ਹੁੰਦਾ ਜਿਹੜਾ ਅਸੀਂ ਸਿੱਖਦੇ ਨਹੀਂ। ਕਈ ਵਾਰ ਕਹਿੰਦੇ ਮੈਨੂੰ ਪਤਾ ਹੈ, ਮੈਨੂੰ ਪਤਾ, ਸਭ ਕੁਛ ਪਤਾ, ਕੁਛ ਨਹੀਂ ਪਤਾ ਹੁੰਦਾ। ਸੋ ਗੁਰੂ ਸਾਹਿਬ ਵਾਹਿਗੁਰੂ ਸਾਨੂੰ ਕੋਈ ਲੈਸਨ ਸਿਖਾਉਣਾ ਚਾਹੁੰਦੇ ਨੇ ਤੇ ਸਾਨੂੰ ਝਟਕਾ ਲੱਗਦਾ ਹੈ, ਕੋਈ ਦੁੱਖ ਆ ਜਾਂਦਾ ਹੈ। ਸੋ ਸਤਿਗੁਰੂ ਜੀ ਮਿਹਰ ਕਰਨ, ਸਮਾਂ ਪੂਰਾ ਹੋ ਗਿਆ, ਸਾਧ ਸੰਗਤ ਇੱਕ ਦੋ ਮਿੰਟ ਉੱਪਰ ਜਾ ਰਹੇ ਨੇ, ਖਿਮਾ ਚਾਹੁੰਦੇ ਹਾਂ। ਐਤਵਾਰ ਸ਼ਾਮ ਨੂੰ ਅਸੀਂ 6 ਤੋਂ 7 ਕੀਰਤਨ ਕਰਦੇ ਹੁੰਦੇ ਹਾਂ ਸਾਧ ਸੰਗਤ ਜੀ, ਉਸ ਵਿੱਚ ਅਸੀਂ ਵਾਹਿਗੁਰੂ ਦਾ ਨਾਮ ਜ਼ਰੂਰ ਜਪਦੇ ਹਾਂ। ਪਹਿਲਾਂ ਆਰਤੀ ਹੁੰਦੀ ਹੈ, 6 ਤੋਂ 7 ਜਿਹੜਾ ਪ੍ਰੋਗਰਾਮ ਹੁੰਦਾ, 6:10 ਤੋਂ 7 ਤੱਕ, 6:10 ਤੋਂ 7 ਪ੍ਰੋਗਰਾਮ ਦੇ ਵਿੱਚ ਐਤਵਾਰ ਉਸ ਵਿੱਚ ਵਾਹਿਗੁਰੂ ਸਿਮਰਨ ਵੀ ਹੁੰਦਾ ਹੈ। ਸੋ ਜਿਨ੍ਹਾਂ ਵੀਰਾਂ ਭੈਣਾਂ ਨੇ ਹੁਣ ਰੇਡੀਓ 'ਤੇ ਸੁਣਿਆ, ਇੰਟਰਨੈਟ 'ਤੇ ਸੁਣਦੇ ਨੇ, ਜਾਂ ਹੁਣ ਬੈਠੇ ਨੇ, ਜਿਹੜੇ ਆਉਣਾ ਚਾਹੁਣ ਜ਼ਰੂਰ ਸੰਗਤ ਸਾਥ ਦਿਓ ਸਾਡਾ ਇੱਥੇ ਸਾਹਮਣੇ ਬੈਠ ਕੇ। ਜ਼ਰੂਰੀ ਨਹੀਂ ਹੁੰਦਾ ਕਿ ਉੱਧਰ ਹੀ ਸਾਰੀ ਬੀਬੀਆਂ ਨੇ ਬਹਿਣਾ, ਮੇਰੇ ਕਈ ਮਿੱਤਰ ਫਰੈਂਡ ਫੈਮਿਲੀ ਸਮੇਤ ਇੱਥੇ ਬੈਠ ਜਾਂਦੇ ਨੇ, ਨਾਲ ਬੈਠੋ, ਸਾਰੇ ਗਾਓ, ਕਿਉਂਕਿ ਸਭ ਨੇ ਰਲ ਕੇ ਗੁਣ ਗਾਣੇ ਨੇ, ਕੇਵਲ ਰਾਗੀ ਪਾਈ ਦਾ ਕੰਮ ਨਹੀਂ ਹੈ ਗੁਣ ਗਾਣਾ। ਤੁਸੀਂ ਸਾਰੇ ਉੱਥੇ ਬੈਠੇ ਵੀ ਗੁਣ ਗਾ ਸਕਦੇ ਹੋ। ਗੁਰਮਾਤ ਕਿਰਪਾ ਕਰਨ ਭੁੱਲਾਂ ਚੁੱਲਾਂ ਦੀ ਖਿਮਾ,

ਸ਼ਬਦ ਜੋ ਅਸੀਂ ਆਪ ਜੀ ਦੇ ਸਾਹਮਣੇ ਪਹਿਲਾਂ ਕੀਰਤਨ ਕਰਨ ਲੱਗੇ ਹਾਂ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ 'ਚ ਉਚਾਰਨ ਕੀਤਾ ਹੋਇਆ ਮਲਾਰ ਮਹੱਲਾ ਪਹਿਲਾ। ਸਤਿਗੁਰੂ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ। ਮਲਾਰ ਰਾਗ ਦੀ ਰਾਹੀਂ ਇਨਸਾਨ ਨੂੰ ਉਪਦੇਸ਼ ਕਰ ਰਹੇ ਹਨ ਕਿ ਜਿਸ ਤਰ੍ਹਾਂ ਮੀਂਹ ਦਾ ਵਕਤ ਹੁੰਦਾ ਹੈ, ਮੀਂਹ ਦਾ ਮੌਸਮ ਹੁੰਦਾ ਹੈ, ਹੁਣ ਜਿਵੇਂ ਬਾਹਰ ਮੀਂਹ ਹੋ ਰਿਹਾ ਹੈ, ਉਸੇ ਤਰ੍ਹਾਂ ਗੁਰੂ ਦੀ ਮਿਹਰ ਦਾ ਵੀ ਮੀਂਹ ਹੁੰਦਾ ਹੈ। ਸਤਸੰਗਤ ਵਿੱਚ ਜਿਹੜਾ ਬੈਠ ਜਾਂਦਾ ਹੈ, ਉੱਥੇ ਗੁਰੂ ਦੀ ਮਿਹਰ ਦਾ, ਉਸਦੀ ਬਖਸ਼ਿਸ਼ ਦਾ ਮੀਂਹ ਹੁੰਦਾ ਹੈ। ਪਰ ਦੇਖੋ, ਜਿਵੇਂ ਬਾਹਰ ਅਸੀਂ ਮੀਂਹ ਹੋ ਰਿਹਾ ਹੋਵੇ ਅਤੇ ਕੋਈ ਭਾਂਡਾ ਪੁੱਠਾ ਹੋਵੇ, ਉਸ ਦੇ ਅੰਦਰ ਇੱਕ ਬੂੰਦ ਵੀ ਨਹੀਂ ਜਾਂਦੀ। ਉਸੇ ਤਰ੍ਹਾਂ ਸਾਡਾ ਮਨ ਹੈ, ਜੇ ਸਾਡਾ ਮਨ ਗੁਰੂ ਦੇ ਚਰਨਾਂ ਨਾਲ ਜੁੜਿਆ ਨਹੀਂ, ਸਾਡਾ ਫੋਕਸ ਸ਼ਬਦ ਵੱਲ ਨਹੀਂ ਹੈ, ਤਾਂ ਅਸੀਂ ਕੋਈ ਪ੍ਰਾਪਤੀ ਨਹੀਂ ਕਰ ਸਕਦੇ। ਗੁਰੂ ਦੀ ਮਿਹਰ, ਗੁਰੂ ਦੀ ਬਖਸ਼ਿਸ਼, ਜਿਉਂ ਜਿਉਂ ਬਾਣੀ ਨਾਲ ਜੁੜਦਾ ਹੈ ਮਨੁੱਖ, ਜਿਉਂ ਜਿਉਂ ਨਾਮ ਨਾਲ ਜੁੜਦਾ ਹੈ, ਸੇਵਾ ਸਿਮਰਨ ਮਨੁੱਖ ਦਾ ਜੀਵਨ ਬਦਲ ਦਿੰਦੇ ਨੇ। ਦੁੱਖਾਂ ਵਿੱਚੋਂ ਸੁੱਖਾਂ ਵਿੱਚ ਆ ਜਾਂਦਾ ਹੈ, ਸਤਸੰਗ ਕਰਦਾ ਹੈ ਅਤੇ ਬੁਰੇ ਦਿਨ ਜਿਹੜੇ ਨੇ ਉਹ ਚੰਗੇ ਬਣ ਜਾਂਦੇ ਨੇ, ਇਹ ਬਾਣੀ ਕਹਿੰਦੀ ਹੈ। ਆਓ ਇਹੀ ਅਰਦਾਸ ਗੁਰੂ ਨਾਨਕ ਦੇਵ ਮਹਾਰਾਜ ਸ਼ਬਦ ਦੇ ਅੰਦਰ ਕਰ ਰਹੇ ਹਨ। ਬਰਸ ਕੰਨਾ ਮੇਰਾ ਮਨ ਪੀਨਾ। ਸੋ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਧੰਨ ਗੁਰੂ ਨਾਨਕ ਦੇਵ ਅਤੇ ਦਸਾਂ ਪਾਤਸ਼ਾਹ

ਬਾਣੀ ਵਿੱਚੋਂ ਸ਼ਬਦ ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਸ ਵਿੱਚ ਸਤਿਗੁਰੂ ਜੀ ਕੇਦਾਰਾ ਰਾਗ ਦੀ ਰਾਹੀਂ ਪਹਿਲਾਂ ਮਨ ਤਾਂ ਹੀ ਉਪਦੇਸ਼ ਕਰਦੇ ਹਨ ਅਤੇ ਬਹੁਤ ਸੋਹਣੇ ਸੋਹਣੇ ਉਦਾਹਰਣ ਦਿੰਦੇ ਨੇ ਪਰਮਾਤਮਾ ਵਾਹਿਗੁਰੂ ਦੇ ਨਾਮ ਵਿੱਚ ਸੁਰਤ ਨੂੰ ਕਿਵੇਂ ਜੋੜਨਾ ਹੈ, ਉਸਦੇ ਨਾਮ ਨੂੰ ਕਿਵੇਂ ਜਪਣਾ ਹੈ, ਕਿਵੇਂ ਸ਼ਰਧਾ ਭਾਵਨਾ ਰੱਖਣੀ ਹੈ ਅਤੇ ਜਿਸ ਤੱਕ ਸਾਡੀ ਪਹੁੰਚ ਨਹੀਂ ਹੈ ਗਿਆਨ ਇੰਦਰੀਆਂ ਦੀ, ਉਸ ਤੱਕ ਕਿਵੇਂ ਅਸੀਂ ਪਹੁੰਚ ਸਕਦੇ ਹਾਂ ਗੁਰੂ ਦੀ ਬਖਸ਼ਿਸ਼ ਨਾਲ। ਆਓ ਕੇਦਾਰਾ ਰਾਗ ਸਰਵਣ ਕਰੀਏ।

ਕਰਮ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਇਸੇ ਤਰ੍ਹਾਂ ਗੁਰਬਾਣੀ ਕੀਰਤਨ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰੀਏ। ਸੋ ਸਾਧ ਸੰਗਤ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਖਿਮਾ। ਸੋ ਅਗਲਾ ਪ੍ਰਮ ਆਪ ਜੀ ਸਕੱਤਰ ਸਾਹਿਬ ਪਾਸੋਂ ਸਰਵਨ ਕਰੋ ਜੀ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੁਮਰੀ ਸਰਨ ਤੁਮਾਰੀ ਆਸਾ ਤੁਮੀ ਸਜਣ ਸੁਹੇਲੇ ਰੱਖ ਹੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਪਰਮ ਸਤਿਕਾਰ ਜੀ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਤਿਕਾਰ ਯੋਗ ਗਿਆਨੀ ਮਨਮੋਹਨ ਸਿੰਘ ਜੀ ਜਿਹਨਾਂ ਨੇ ਆਪ ਜੀ ਨੂੰ ਰਾਗ ਦਰਬਾਰ ਅੰਦਰ ਬੜਾ ਰਸ ਪਿੰਡਾਂ ਕੀਰਤਨ ਸਰਵਣ ਕਰਵਾਇਆ ਹੈ ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ ਹੁਣ ਆਪ ਜੀ ਨੂੰ ਅਗਲਾ ਜਥਾ ਆ ਕੇ ਕੀਰਤਨ ਦੁਆਰਾ ਨਿਹਾਲ ਕਰੇਗਾ ਜੀ ਸਤਿਕਾਰ ਯੋਗ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਜਥਾ ਉਹਨਾਂ ਨੇ ਸ਼ਬਦ ਗਾਇਨ ਕਰਨੇ ਜੀ ਪਹਿਲਾ ਸ਼ਬਦ ਹੈ ਸ੍ਰੀ ਰਾਗ ਦਾ ਇਕੱਤੀ ਰਾਗ ਨੇ ਸੋ ਉਹਨਾਂ ਵਿੱਚੋਂ ਤਿੰਨ ਰਾਗ ਉਹਨਾਂ ਨੇ ਅੱਜ ਸਰਵਣ ਕਰਾਉਣੇ ਨੇ ਸ੍ਰੀ ਰਾਗ ਦਾ ਸ਼ਬਦ ਹੈ ਜੀ ਹਰਬਿੰਦ ਜੀਓ ਜਲ ਬਲ ਜਾਓ ਅਤੇ ਅੱਗੇ ਹੈ ਜੀ ਦੂਸਰਾ ਰਾਗ ਤੁਖਾਰੀ ਰਾਗ ਦਾ ਚੇਤ ਬਸੰਤ ਭਲਾ ਅਤੇ ਉਸ ਤੋਂ ਅਗਲਾ ਹੈ ਜੀ ਸ਼ਬਦ ਬਸੰਤ ਰਾਗ ਦਾ ਇਹ ਮਨ ਹਰਿਆ ਸਹਿਜ ਸਪਾਏ ਸੋ ਆਓ ਉਹਨਾਂ ਪਾਸੋਂ ਆਪਾਂ ਰਾਗ ਦਰਬਾਰ ਅੰਦਰ ਇਸ ਤਿੰਨ ਸ਼ਬਦ ਇਲਾਹੀ ਬਾਣੀ ਦੇ ਤਿੰਨਾਂ ਰਾਗਾਂ 'ਚ ਸਰਗੁਣ ਕਰੀਏ ਵੱਖਰਿਆਂ ਵੱਖਰਿਆਂ 'ਚ ਸਮਾਂ ਠੀਕ 8 ਵਜੇ ਤੱਕ ਉਹਨਾਂ ਦਾ 8 ਵਜੇ ਤੋਂ ਬਾਅਦ ਭਾਈ ਸਾਹਿਬ ਅੰਕਾਰ ਸਿੰਘ ਜੀ ਅਤੇ 8:30 ਦੀ ਸਮਾਪਤੀ ਹੋਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅਸੀਸ ਬਖਸ਼ਿਸ਼ ਕਰੋ। ਅਗਲਾ ਪ੍ਰੋਗਰਾਮ ਸਟੇਜ ਕਤਰ ਸਾਹਿਬਾਨ ਜੀ ਤੋਂ ਸਰਵਣ ਕਰੋ। ਜਿੰਨਾ ਸ਼ੁਕਰਾਨਾ ਕੀ ਕਰੀਏ।

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਹਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ

ਪਾਗਾਂ ਵਾਲੇ ਹੋ, ਕਰਮਾਂ ਵਾਲੇ ਹੋ, ਸਤਿਗੁਰਾਂ ਦੇ ਪਾਵਨ ਚਰਨਾਂ ਕਮਲਾਂ ਵਿੱਚ ਬੈਠ ਕੇ ਪਿਆਰ ਤੇ ਭਾਵਨਾ ਵਿੱਚ ਤੁਸੀਂ ਹਾਜ਼ਰੀਆਂ ਭਰ ਰਹੇ ਹੋ, ਜਿਸ ਦੀ ਰਸਨਾ ਤੇ ਮਾਲਕ ਦਾ ਨਾਮ ਹੋਵੇ, ਜਿਸ ਦੀ ਰਸਨਾ ਤੇ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਹੋਵੇ, ਰਹਿਮਤ ਹੋਵੇ, ਭਾਗਾਂ ਵਾਲੀ ਰਸਨਾ ਹੋਵੇ, ਜਿਹੜੀ ਰਸਨਾ ਵਾਹੋ ਵਾਹੋ ਕਰਦੀ ਹੈ ਨਾ, ਉਹ ਸੁਹਾਵਣੀ ਤੇ ਪਵਿੱਤਰ ਰਹਿਮਤਾਂ ਭਰੀ ਬਣ ਜਾਂਦੀ। ਵਡਭਾਗੀਆ ਵਾਹੋ ਵਾਹੋ ਮੋਹ ਕਢਾਈ, ਸਤਿਗੁਰੂ ਜੀ ਕਹਿ ਰਹੇ ਨੇ, ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ, ਪੂਰੇ ਸ਼ਬਦ ਪ੍ਰਭ ਮਿਲਿਆ ਹੈ। ਮਾਲਕ ਦੇ ਨਾਮ ਵਿੱਚ ਐਸੀ ਬਖਸ਼ਿਸ਼ ਰਹਿਮਤ ਹੈ ਕਿ ਸ਼ਬਦ ਵਿੱਚ ਉਹ ਤਾਕਤ ਉਹ ਪਾਵਰ ਹੈ, ਸਾਰਾ ਕੁਝ ਮਾਲਕ ਦੀ ਰਹਿਮਤਾਂ ਨਾਲ ਝੋਲੀ ਵਿੱਚ ਆ ਜਾਂਦਾ ਹੈ, ਜਿਹੜੇ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਉਹਦਾ ਨਾਮ ਲੈਂਦੇ ਨੇ, ਉਹਨੂੰ ਯਾਦ ਕਰਦੇ।

ਗੁਰੂ ਸਾਹਿਬ ਜੀ, ਸਭ ਕੁਛ ਆਪੇ ਆਪ ਹੈ, ਦੂਜਾ ਅਵਰ ਨਾ ਕੋਈ, ਜਿਉਂ ਬੁਲਾਏ ਤਿਉਂ ਬੋਲੀਐ, ਜਾਂ ਆਪ ਬੁਲਾਏ ਸੋਏ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ, ਹਰ ਕੀ ਵਡਿਆਈ ਹੋ ਆਖ ਨਾ ਸਕਾਂ। ਹੋ ਮੂਰਖ ਮੁਗਧ ਨੀ ਜਾਣ, ਜਨ ਨਾਨਕ ਕੋ ਬਖਸ਼ ਲੈ ਮੇਰੇ

जनक राज बरताया सात युग आलीना।

ਗੁਰੂ ਪਿਆਰੇ ਖਾਲਸਾ ਜੀਓ, ਇੱਥੇ ਹੀ ਦਸਰਿਆਂ ਦਾ ਸਮਾਂ ਸਮਾਪਤ ਹੈ ਜੀ। ਆਓ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ, ਤਖ਼ਤ ਸ੍ਰੀ ਹਜ਼ੂਰ ਸਾਹਿਬ ਵਾਲੇ, ਆਪ ਜੀਆਂ ਨੂੰ ਅੰਮ੍ਰਿਤਮਈ ਬਾਣੀ ਗੁਰਮਤਿ ਵਿਚਾਰਾਂ ਰਾਹੀਂ ਪਿਆਰ ਸਾਹਿਬ ਗੁਰਮਤਿ ਬਾਰੇ ਜਾਣੂ ਕਰਾਉਣਗੇ, ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਾਉਣਗੇ। ਪਿਆਰ ਸਾਹਿਬ ਸਰਵਣ ਕਰੋ ਜੀ, ਭੁੱਲਾਂ ਦੀ ਖਿਮਾ ਬਖਸ਼ ਦਿਓ, ਪਤੀ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸਾਧਾਂ ਵਾਲੇ ਹੋ, ਕਰਮਾਂ ਵਾਲੇ ਹੋ, ਸਤਿਗੁਰਾਂ ਦੇ ਪਾਵਨ ਚਰਨਾਂ ਕਮਲਾਂ ਵਿੱਚ ਬੈਠ ਕੇ ਪਿਆਰ ਅਤੇ ਭਾਵਨਾ ਵਿੱਚ ਤੁਸੀਂ ਹਾਜ਼ਰੀਆਂ ਭਰ ਰਹੇ ਹੋ, ਜਿਸ ਦੀ ਰਸਨਾ 'ਤੇ ਮਾਲਕ ਦਾ ਨਾਮ ਹੋਵੇ, ਜਿਸ ਦੀ ਰਸਨਾ 'ਤੇ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਹੋਵੇ, ਰਹਿਮਤ ਹੋਵੇ, ਭਾਗਾਂ ਵਾਲੀ ਰਸਨਾ ਹੁੰਦੀ, ਜਿਹੜੀ ਰਸਨਾ ਵਾਹੋ ਵਾਹੋ ਕਰਦੀ ਹੈ ਨਾ, ਉਹ ਸੁਹਾਵਣੀ ਤੇ ਪਵਿੱਤਰ ਰਹਿਮਤਾਂ ਭਰੀ ਬਣ ਜਾਂਦੀ। ਵੱਡ ਭਾਗੀ ਆ, ਵਾਹੋ ਵਾਹੋ ਮੋਹ ਕਢਾਈ, ਸਤਿਗੁਰੂ ਜੀ ਕਹਿ ਰਹੇ ਨੇ, ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ, ਪੂਰੇ ਸ਼ਬਦ ਪ੍ਰਭ ਮਿਲਿਆ ਆ। ਮਾਲਕ ਦੇ ਨਾਮ ਵਿੱਚ ਐਸੀ ਬਖਸ਼ਿਸ਼ ਰਹਿਮਤ ਹੈ ਕਿ ਸ਼ਬਦ ਵਿੱਚ ਉਹ ਤਾਕਤ, ਉਹ ਪਾਵਰ ਹੈ, ਸਾਰਾ ਕੁਝ ਮਾਲਕ ਦੀ ਰਹਿਮਤਾਂ ਨਾਲ ਝੋਲੀ ਵਿੱਚ ਆ ਜਾਂਦਾ ਹੈ, ਜਿਹੜੇ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਉਹਦਾ ਨਾਮ ਲੈਂਦੇ ਨੇ, ਉਹਨੂੰ ਯਾਦ ਕਰ।

ਕਰਦਾ।